ਕਵਣ ਸਿਰਫ ਕਵਣ ਸਿਰਫ ਮਾਂ

अंत न सुखी कह नाम, अंत न करना नाम, अंत न देखण सुन न अंत।

ਇੱਥੇ ਖਪਤ ਪੈ ਬੈਠਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਖ ਖਾਈ ਦਾ ਇੱਥੇ ਅੰਗੂਪ ਸੁਖ ਸ਼ਰਮਾ ਇਹ ਭੇਦਾਸ ਤਰੀਕਾ ਬੰਦ ਖਲਾਸੀ ਭਾਣਿਆ

ਗਿਆਨ ਕੰਡ ਦਾ

ਨਾਨਕ ਅੰਤ।

ਮੇਰਾ ਯਾਦ ਆਰੋ ਵਾਜੇ ਪੰਜ ਸ਼ਬਦ ਤਿਤ ਕਰ ਸਭਾਗੈ ਘਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ।

ਜਾਣੇ ਨਾਨਕ ਦਾਸ ਸਦਾ ਕੁਰਬਾਨੀ। ਪੂਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਹ। ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ।

ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੀਪ ਚਲਾਈ ਤੇ ਗਵਾਹੀ ਦੇ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਤਸੀਸ ਦਿੱਤੇ, ਬੰਦ ਬੰਦ ਕਟਾਏ, ਕੋਪਰੀਆ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨੇ ਚੁਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾ ਸਵਾਸਤ ਸਿੰਘ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤੇ ਆਵੇ ਚਿਤਾਵਨ ਕਾ ਸਦਕਾ, ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ। ਸਾਹਿਬ ਤਹਤ ਹਰ ਸ਼ਹਿ ਰਿਆਇਤ, ਦੇਗ ਤੇ ਫਤਿਹ, ਬਿਰਧ ਕੀ ਪੈ ਪਦ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਕੀਆਂ, ਝੰਡੇ, ਮੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਰ ਆਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਇਤਾ ਤਾਰ ਜੀ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹਿਨ ਮਾਣਿਓ ਕਿ ਮਾਣ, ਨਿਤਾਣਿਓ ਕਿਤਾ, ਨੋਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਦੋਏ ਕਰ ਜੋੜ ਕਰੂੰ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ, ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ। ਸਤਿਗੁਰੂ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ, ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਿੱਖ ਸੰਗਤਾਂ ਨੂੰ ਖੁੱਲੇ ਦਰਸ਼ਨ ਦੁਆਰੇ ਬਖਸ਼ ਕੇ ਨਿਹਾਲ ਕੀਤਾ। ਮਹਾਰਾਜ ਜੀ ਸ਼ਾਮਾਂ ਦੇ ਦੀਵਾਨਾਂ ਵਿੱਚ ਸੁਖਮਣੀ ਸਾਹਿਬ ਜੀ ਦੇ ਸੰਪੂਰਨ ਜਾਪ ਹੋਏ ਨੇ। ਸੰਧਿਆ ਵਗਦਾ ਸਮਾਂ ਜਾਣ ਕੇ ਸੌਦਾ ਰਹਿਰਾ ਸਾਹਿਬ ਦੇ ਜਾਪ ਹੋਏ। ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਸੁਣਦਿਆਂ, ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ, ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਆਈਆਂ ਸਿੱਖਾਂ ਦੇ ਹਿਰਦੇ ਤੇ ਵਸਾਉਣਾ, ਆਈਆਂ ਸਿੱਖਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਹੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ, ਬੇਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮਾਇਆ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ, ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਮਹਾਰਾਜ ਜੀ, ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਇਲਾਜ ਸ਼ੁਰੂ ਕਰਵਾ ਰਹੇ, ਬੀਬੀ ਜੀ ਅੰਗ ਸੰਗ ਹੋ ਕੇ ਸਹਾਇਤਾ ਕਰਨ ਵਾਸਤੇ ਅਰਦਾਸ ਬੇਨਤੀ, ਬੇਟੀ ਦੇ ਪਰਿਵਾਰ ਤੇ ਮਿਹਰ ਕਰਨੀ ਮਹਾਰਾਜ ਜੀ, ਕਾਰੋਬਾਰਾਂ ਵਿੱਚ ਪਰਿਵਾਰਾਂ ਨੂੰ ਵਾਧੇ ਬਖਸ਼ਿਸ਼ ਕਰਨੇ, ਤਰੱਕੀਆਂ ਬਖਸ਼ਿਸ਼ ਕਰਨੀਆਂ, ਨਾਮ ਸੇਵਾ ਸਿਮਰਨ ਤੇ ਸਿੱਖੀ ਜੀਵਨ ਸਾਰੇ ਪਰਿਵਾਰ ਨੂੰ ਬਖਸ਼ਣਾ ਜੀ, ਇਹ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ। ਗੁਰੂ ਘਰ ਵਾਸਤੇ $5,000 ਮਹਾਰਾਜ ਜੀ ਪਰਿਵਾਰ ਵੱਲੋਂ ਸੇਵਾ ਕੀਤੀ ਕਿਰਪਾ ਕਰਨੀ, ਸੇਵਕ ਪਰਿਵਾਰਾਂ ਦੀ ਕੀਤੀ ਹੋਈ ਸੇਵਾ ਦਰ ਤੇ ਪ੍ਰਵਾਨ ਕਰਨੀ, ਪਰਿਵਾਰਾਂ ਨੂੰ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਾਰੇ ਪਰਿਵਾਰ ਨੂੰ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ ਦਰ ਕਰਦੇ ਸੇਵ, ਭਾਈ ਮਹਿੰਦਰ ਸਿੰਘ ਜੀ ਬਾਜਵਾ ਦੀ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ, ਸੇਵਕਾਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ, ਕਿਰਪਾ ਕਰਨੀ, ਕਿਰਪਾ ਕਰਨੀ ਮਿਹਰ ਭਰਿਆ ਹੱਥ ਸਾਰੀਆਂ ਸਿੱਖ ਸੰਗਤਾਂ ਤੇ ਰੱਖਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ ਪ੍ਰਵਾਨ ਹੋਵੇ, ਪ੍ਰਵਾਨ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਛਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਜੀ, ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰਨੀ, ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਪੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਖੁਆਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ।

ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵਕਤ ਦੇ ਦੀਵਾਨਾਂ ਦੇ ਵਿੱਚ ਆਪ ਜੀ ਨੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੋਧਾ ਰਹਿਰਾ ਸਾਹਿਬ ਦੇ ਜਾਪ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ ਕੇ ਸੇਵਾ ਕਰ ਰਹੇ, ਹੋਰ ਵੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿੰਨਾ ਵੀ ਹੋ ਸਕੇ ਦਸਵੰਧੀ ਕਾਰ ਭੇੜਾ ਕੱਟ ਕੇ ਜ਼ਰੂਰ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਦੂਸਰੀ ਬੇਨਤੀ ਹੈ, 24 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਆ ਰਿਹਾ, 26 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ, 27 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਖੁਸ਼ੀਆਂ ਦੇ ਸੰਬੰਧ ਜੋ ਘਰਾਂ ਵਿੱਚ ਪਰਿਵਾਰਾਂ ਨੇ ਸਹਿਜ ਪਾਠ ਰੱਖੇ ਉਹਨਾਂ ਦੇ ਭੋਗ ਪਾਏ ਜਾਣਗੇ। ਉਪਰੰਤ ਗੁਰੂ ਘਰ ਦੇ ਵਿੱਚ ਨਗਰ ਕੀਰਤਨ ਕੱਢਿਆ ਜਾਏਗਾ ਜੀ। 30 ਸਪਤੰਬਰ ਨੂੰ ਜੋੜ ਮੇਲਾ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ, 1 ਅਕਤੂਬਰ ਨੂੰ ਗੁਰਤਾ ਗੱਦੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਦਿਹਾੜਾ ਆ ਰਿਹਾ, 5 ਅਕਤੂਬਰ ਨੂੰ ਜੋਤੀ ਜੋਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਦਿਹਾੜਾ ਆ ਰਿਹਾ। ਇਹ ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੇ ਵਿੱਚ ਮਨਾਏ ਜਾਣਗੇ। ਜ਼ਰੂਰ ਸਮਾਂ ਕੱਢ ਕੇ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਓ, ਗੁਰੂ ਘਰ ਦੇ ਰਾਤਰੀ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾਂ ਆਰਤੀ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ, ਉਹਨਾਂ ਤੋਂ ਬਾਅਦ ਕਥਾ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ, ਅਖੀਰਲਾ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਸਾਹਿਬ। 8:30 ਵਜੇ ਤੱਕ ਦੀਵਾਨ ਸਜਣਗੇ। ਜ਼ਰੂਰ ਸਮਾਂ ਕੱਢ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਦਾ ਜਸ ਸਰਵਣ ਕਰੀਏ ਜੀ। ਹੋਰ ਜਾਣਕਾਰੀ ਵਾਸਤੇ ਗੁਰੂ ਘਰ ਦੇ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੰਗਰ ਸਾਹਿਬ ਹੁਣਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4087124145 ਤੇ ਉਹਨਾਂ ਕੋਲ ਹੋਰ ਜਾਣਕਾਰੀ ਲੈ ਸਕਦੇ ਹੋ। ਆਓ, ਕੀਰਤਨ ਦੀ ਦੁਬਾਰਾ ਦੀ ਆਰੰਭਤਾ ਹੋ ਰਹੀ, ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ। ਵਾਹਿਗੁਰੂ ਸਤਨਾਮ ਵਾਹਿਗੁਰੂ।

ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀ ਹਰ ਜਗ੍ਹਾ ਉਹ ਆਪ ਹੀ ਹੈ। ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ, ਤੇਰੇ ਵਿੱਚ ਵੀ ਉਹੀ ਹੈ। ਸਰੀਰ ਦਾ ਮਾਣ ਨਹੀਂ, ਉਹਦੀ ਜਾਣ ਦੀ ਦੇਰੀ ਹੈ, ਉਹਦੀ ਜੋਤ ਨਿਕਲਣ ਦੀ ਦੇਰੀ ਹੈ। ਜਿਸ ਸਰੀਰ ਦਾ ਬੰਦਾ ਹੰਕਾਰ ਕਰਦਾ ਹੈ, ਕਹਿੰਦੇ ਨਾ ਜਿਸ ਰੂਪ ਦਾ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ। ਪਰ ਕੋਈ ਵਿਰਲੀਆਂ ਰੂਹਾਂ ਹੁੰਦੀਆਂ ਨੇ ਜੋ ਜਰੇ ਜਰੇ ਵਿੱਚ ਹਰ ਥਾਂ, ਇੱਥੋਂ ਤੱਕ ਸਵਾਸ ਵੀ ਤੇਰੀ ਮਰਜ਼ੀ ਦੇ ਨਹੀਂ, ਸਭੋ ਦੀ ਮਰਜ਼ੀ ਦਾ ਹੀ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਈ। ਜੇ ਕੋਈ ਗੁਰੂ ਦਾ ਵਜ਼ੀਰ, ਕੋਈ ਗੁਰੂ ਦਾ ਵਿਦਵਾਨ ਕਥਾਵਾਚਕ, ਕੋਈ ਪਾਠੀ ਸਿੰਘ ਗ੍ਰੰਥੀ ਸਿੰਘ ਗੁਰੂ ਦਾ ਸੇਵਕ ਬਾਣੀ ਪੜ੍ਹਦਾ ਹੈ, ਜਾਂ ਤੁਹਾਡੇ ਘਰਾਂ ਵਿੱਚ ਤੁਸੀਂ ਆਪ ਚੌਂਕੜਾ ਮਾਰ ਕੇ ਉੱਚੀ ਉੱਚੀ ਬਾਣੀ ਬੋਲਦੇ ਹੋ, ਕਹਿੰਦੇ ਉਹੀ ਤੇ ਬੋਲਦਾ ਪਿਆ, ਤੇਰੀ ਰਸਨਾ ਤੇ ਬੈਠ ਕੇ ਖੁਦ ਨਿਰੰਕਾਰ ਬੋਲਦਾ ਸੱਚੇ ਪਾਤਸ਼ਾਹ ਮੇਰ ਕਰਨ। ਸਵਾਸ ਸਵਾਸ ਮਹਾਰਾਜ ਦੀ ਨਾਮ ਵਿੱਚ ਬਤੀਤ ਹੋਵੇ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭਾਤੇ ਮੇਲੇ ਦੀ ਦਾਤ ਪ੍ਰਾਪਤ ਹੋ ਜਾਏ। ਆਓ ਸਨਮਾਨ ਯੋਗ ਸਾਡੇ ਬੜੇ ਪਿਆਰੇ ਗੁਰਮੁਖ ਰੂਹ ਭਾਈ ਸਾਹਿਬ ਜੀ ਭਾਈ ਲਖਵਿੰਦਰ ਸਿੰਘ ਜੀ, ਉਹ ਆਪ ਜੀ ਦੇ ਸਨਮੁਖ ਹੋਣਗੇ, ਬੜੇ ਪਿਆਰ ਪ੍ਰੇਮਾ ਭਗਤੀ ਨਾਲ ਸਾਡੀਆਂ ਤੁਹਾਡੀਆਂ ਗੁਰੂ ਬਚਨਾਂ ਦੁਆਰਾ ਚੋਲੀਆਂ ਭਰਨਗੇ। ਭੁੱਲ ਚੁੱਕ ਦੀ ਖਿਮਾ ਅਸੀਸ ਦਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਹੇ ਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਵਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ

मन रहे उदास, असंख भगत गुण ज्ञान विचार, असंख सती।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਕਰੀਮੋ ਕਰੀਮ, ਰਹੀਮੋ ਰਹੀਮ, ਫਹੀਮੋ ਫਹੀਮ, ਅਜ਼ੀਮੋ ਅਜ਼ੀਮ, ਦਾਨਿਸ਼ ਫਜ਼ੀਲ, ਮਕੀਨੋ ਮਕਾਂ, ਜ਼ਮੀਨੋ ਜਮਾਂ, ਪੀਰਾਨ ਪੀਰ ਦਸਤਗੀਰ, ਜਾਹਰ ਪੀਰ ਜਗਤ ਗੁਰ ਬਾਬਾ, ਇਲਾਹੀ ਜੋਤ ਨਿਰੰਕਾਰ ਸਵਰੂਪ, ਸਿੱਖ ਧਰਮ ਦੇ ਬਾਨੀ ਆਦਿ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਸ ਅਕਾਲ ਪੁਰਖ ਦਾ ਬਖਸ਼ਿਆ ਹੋਇਆ ਸ਼ਾਹਕਾਰ ਜਪਜੀ ਸਾਹਿਬ ਦੀ ਵਿਚਾਰ ਸਤਿਗੁਰ ਸਾਹਿਬ ਜੀ ਦੀ ਕਿਰਪਾ ਦੇ ਨਾਲ ਕੁਛ ਅਲਫਾਜ਼ ਨੇ ਸਿੱਖੀ ਦੇ ਵਿੱਚ, ਕੁਝ ਅਲਫਾਜ਼ ਨੇ ਜੰਗਲਾਂ ਚ ਰਹਿਣ ਵਾਲੇ ਰਿਸ਼ੀਆਂ ਮੁਨੀਆਂ।

الفاظ ایک ہی نے پر جڑے جنگلوں چ رہنے والے رشی منی نے انہوں نے اسی الفاظ نو ہور تھاں تے ورتیا ہے. گرو نانک دے گھر ہور تھاں تے ورتیا ہے. جپ شبد رشیاں منیاں نے ورتیا ہے. تپ شبد رشیاں منیاں نے ورتیا جنگلوں چ رہنے والے. संजम भी वरत्या. गुरु नानक साहब महाराज साहब ने सिख नूं ज्ञान दिता भी रिजैक्ट कर दिते जिहड़े जिन्हों ऋषियां मुनियां ने जप दिते आ तप दिते आ संजम दिते आ वो तेरे किसे काम नहीं आउणे. हर बिन अवर किरिया बिरथे. जप तप संजम कर्म कमाने ए ओरे मूसे. जेड़े जप जेड़े तप जेड़े संजम उन्होंने कहे सी वो तेरे इथे ही खुश जाने. उहदे नाल अपने जीवन दे कीमती समय नूं भी गवा देना. उन्हां दे जप सी शरीर नूं कष्ट देना. ठंडे पानी च बैठ जाना. ठंडे पानी च बैठ के देवत्यां दी उपासना करनी उन्हूं उजाप कहिंदे सी. धूणियां ता के तप करने. सेक दे विच बैठ जाना शरीर नूं दुख देना. संजम ग्रस्त मार्ग दे उल्ट हो गए और उन्हां दा असर अज भी है. आर्या समाधियां दे विच दयानंद दा बहुत नां है. दयानंद ने यह उपदेश दिता अनेकां नूं वी ग्रस्त धर्म च दाखल होना. धर्म तो वह कहते ही नहीं सकते. गृहस्थ आश्रम है भी ये नरक की खाडे तुहाडा इहदे विच पार उतारा नहीं होगा. लेकिन सिक्खी दे विच जिहड़े जप दिते गए आ जप तप संजम मने माहे. जप साडे घर उहदे नाम नाल ਉਹ ਤੂੰ ਮਨ ਦੇ ਵਿੱਚ ਤਪ ਤਪੱਸਿਆ ਉਹਦੀ ਭਗਤੀ ਉਹੀ ਮਨ ਦੇ ਵਿੱਚ ਸੰਜਮ ਮਨ ਕਰਕੇ ਔਰ ਤੇਰੇ ਜਪ ਦੇ ਵਿੱਚ ਤੇਰੇ ਤਪ ਦੇ ਵਿੱਚ ਤੇਰੇ ਸੰਜਮ ਦੇ ਵਿੱਚ ਜਿਹਨੇ ਤੈਨੂੰ ਸਾਜਿਆ ਉਸ ਵਾਹਿਗੁਰੂ ਅਕਾਲ ਪੁਰਖ ਦਾ ਇੱਕ ਨਾਮ ਹੋਵੇ. ਜੇ ਨਾਮ ਨਹੀਂ ਹੈਗਾ ਵਿਨ ਨਾਵੇਂ ਧ੍ਰਿਗ ਜੀਵਾਸ. ਜਿਹੜਾ ਤੇਰਾ ਜੀਵਨ ਜਿਹੜੇ ਤੇਰੇ ਸਵਾਸ ਨਾਮ ਤੋਂ ਬਿਨਾਂ ਬੀਤ ਰਹੇ ਨੇ ਉਹਨੂੰ ਤਰਕਾਰ ਹੈ. ਨਾਮ ਕਿੱਥੋਂ ਮਿਲਣਾ ਹੈ? ਗੁਰਮਤੀ नाव पाइए मनमुख मोह विनाश. गुरु दे कोलों गुरु दी मत अनुसार सब तो लंबी उम्र मोह दी है. उन्हां ऋषियां मुनियां कोलों जिन्हां ने गुर दीखिया लै जप तप कमाहे ना मोह टूटे. उन्हों दा मोह नहीं टूटता हैगा. इस वास्ते वो भी गुरु कोलों क्योंकि ऋषियां मुनियां ने उस वाहेगुरु दा नाम
ਦਿੱਤਾ ਹੀ ਨਹੀਂ ਹੈਗਾ। ਗੁਰੂ ਨੇ ਆਪਣਾ ਨਾਮ ਨਹੀਂ ਦਿੱਤਾ, ਗੁਰੂ ਨੇ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਂ ਦਿੱਤਾ, ਜਿਹਨੇ ਤੈਨੂੰ ਪੈਦਾ ਕੀਤਾ ਮੈਂ ਤੈਨੂੰ ਉਹਦੇ ਲੜਾ ਰਿਹਾ, ਉਹਦਾ ਨਾਮ ਹੈ। ਲੇਕਿਨ ਜਪ ਕਰਨ ਤੋਂ ਬਾਅਦ, ਨਾਮ ਜਪਣ ਤੋਂ ਬਾਅਦ, ਤਪ ਕਰਨ ਤੋਂ ਬਾਅਦ, ਤਪੱਸਿਆ ਉਹਦੇ ਨਾਮ ਦੀ ਭਗਤੀ ਕਰਨ ਤੋਂ ਬਾਅਦ, ਉਹਦੇ ਦਿੱਤੇ ਹੋਏ ਸੰਜਮ ਨੂੰ ਰੱਖਣ ਵਾਸਤੇ ਤੋਂ ਬਾਅਦ, ਜਪਣ ਵਾਲੇ ਦੀਆਂ ਸਭ ਇੱਛਾ ਖਤਮ ਹੋ ਜਾਂਦੀਆਂ, ਜਿਉਂ ਭਾਵੇ ਤਿਉਂ ਰਾਖ ਤੂੰ, ਵੀ ਮੇਰੀ ਕੋਈ ਮੰਗ ਨਹੀਂ, ਜਿਵੇਂ ਤੈਨੂੰ ਚੰਗਾ ਲੱਗਦਾ ਹੈ ਉਵੇਂ ਰੱਖ। ਨਾਨਕ ਤਾਂ ਕਾ ਦਾਸ, ਮੈਂ ਉਹਦਾ ਦਾਸ ਹੋਵਾਂ। ਨਾਮੀ ਪੁਰਸ਼ ਜਿਹੜਾ ਹੈ ਉਹ ਕਦੀ ਵੀ ਆਪਣੇ ਆਪ ਨੂੰ ਉੱਚਾ ਨਹੀਂ ਅਖਵਾਏਗਾ। ਦੁਨੀਆਂ ਵਿੱਚ ਜਿੰਨੇ ਵੀ ਰਿਸ਼ੀ ਮੁਨੀ ਹੋਏ ਉਹਨਾਂ ਦੇ ਆਪਣੇ ਨਾਂ ਦੇ ਅੱਗੇ ਵਿਸ਼ੇਸ਼ਣ ਲਾਉਣ ਦੀ ਝਗੜਾ ਰਿਹਾ, ਵੀ ਮੇਰੇ ਨਾਂ ਅੱਗੇ ਵਿਸ਼ੇਸ਼ਣ ਲੱਗੇ, ਮੇਰੇ ਨਾਂ ਅੱਗੇ ਵਿਸ਼ੇਸ਼ਣ ਲੱਗੇ। ਜੇ ਰੱਬ ਦੀ ਬੰਦਗੀ ਵਾਲਿਆਂ ਨੇ ਆਪਣੇ ਨਾਂ ਦੇ ਅੱਗੇ ਵਿਸ਼ੇਸ਼ਣ ਨਹੀਂ ਲਾਇਆ, ਕਿਉਂਕਿ ਉਹਨਾਂ ਦਾ ਅੰਦਰ ਜਿਹੜਾ ਸੀ ਉਹ ਟਿਕਿਆ ਹੋਇਆ ਸੀ। ਇਸ ਸੰਸਾਰ ਤੋਂ ਪਾਰ ਹੋਣ ਵਾਸਤੇ ਉਹਦੇ ਨਾਮ ਨੂੰ ਜਪਣਾ ਬਹੁਤ ਜ਼ਰੂਰੀ ਹੈ। ਗੋਬਿੰਦ ਚਰਨਨ ਕੋ ਬਲਹਾਰੀ ਸਾਹਿਬ ਜੀ ਕਹਿੰਦੇ, ਉਸ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਤੋਂ ਬਲਹਾਰੀ ਜਾਣਾ। ਯਾਦ ਰੱਖਿਓ ਜੇ ਕਿ ਚਰਨ ਦੇ ਨਾਲ ਸ਼ਬਦ ਆ ਸਕਦਾ ਹੈ, ਚਰਨ ਦੇ ਨਾਲ ਨਾਮ ਆ ਸਕਦਾ, ਇਹ ਤਿੰਨ ਇਕੱਠੇ ਆ ਸਕਦੇ ਹੈ। ਲੇਕਿਨ ਚਰਨ ਦੇ ਨਾਲ ਗਿਆਨ ਨਹੀਂ ਆ ਸਕਦਾ, ਕਿਉਂਕਿ ਗਿਆਨ ਦਾ ਵਿਚਾਰ ਵੱਖਰੀ ਏ। ਕਿਉਂਕਿ ਅੱਜ ਕੱਲ ਕੁਛ ਐਸੇ ਸੱਜਣ ਨੇ, ਮੈਂ ਵੈਸੇ ਕਹਿਣਾ ਨਹੀਂ ਚਾਹੁੰਦਾ ਹੁੰਦਾ, ਕਿ ਉਹ ਵਾਹਿਗੁਰੂ ਗੁਰਮੰਤਰ ਜਪਣ ਦੇ ਹੱਕ ਵਿੱਚ ਨਹੀਂ ਹੈ। ਹਾਲਾਂਕਿ ਜਿਹੜੇ ਵਿਦਿਆਰਥੀ ਉਹਨਾਂ ਕੋਲ ਪੜ੍ਹੇ, ਜੇ ਕਿਸੇ ਨੇ ਸਟੇਜ ਤੇ ਵਾਹਿਗੁਰੂ ਕਹਿਤਾ, ਉਹਨਾਂ ਨੇ ਆਪਣੇ ਵਿਦਿਆਰਥੀਆਂ ਨੂੰ ਡਾਂਟਾਂ ਮਾਰੀਆਂ ਵੀ ਤੁਸੀਂ ਕਿਉਂ ਆਖਿਆ। ਉਹਨਾਂ ਦਾ ਵਿਚਾਰ ਇਹ ਆ ਵੀ ਜਪ ਦਾ ਅਰਥ ਜਿਹੜਾ ਇਹਨੇ ਸਮਝਣਾ ਹੈ, ਪਰ ਸਿੱਖੀ ਸਿਧਾਂਤ ਅਨੁਸਾਰ, ਗੁਰੂ ਕੀ ਬਾਣੀ ਦੇ ਸਿਧਾਂਤ ਅਨੁਸਾਰ ਜਪ ਦਾ ਅਰਥ ਸਮਝ ਨਹੀਂ ਆਏਗਾ। ਗਿਆਨ ਕਥਿਆ ਜਾ ਸਕਦਾ ਹੈ, ਗਿਆਨ ਸੁਣਿਆ ਜਾ ਸਕਦਾ ਹੈ, ਜਪਿਆ ਕੇਵਲ ਉਹਦਾ ਨਾਮ ਜਾ ਸਕਦਾ ਹੈ। ਗੋਬਿੰਦ ਚਰਨਨ ਕੋ ਬਲਹਾਰੀ, ਉਸ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਤੋਂ ਬਲਹਾਰੀ ਜਾਵਾਂ। ਭਵਜਲ ਜਗਤ ਨਾ ਜਾਈ ਤਰਨਾ, ਜਪ ਜਪ ਹਰ ਪਾਰ ਉਤਾਰੀ, ਹਰ ਜਪ ਜਪ ਪਾਰ ਉਤਾਰੀ। ਉਹਦੇ ਜਪਣ ਤੋਂ ਬਿਨਾਂ ਇਹ ਭਵਜਲ ਸੰਸਾਰ ਸਮੁੰਦਰ ਜਿਹੜਾ ਹੈ ਇਹ ਤੋਂ ਪਾਰ ਨਹੀਂ ਹੋ ਜਾ ਸਕਦਾ। ਲੇਕਿਨ ਜਪਣ ਦੇ ਨਾਲ ਜਪਿਆ ਹੈ ਤੇ ਉਹ ਵਾਹਿਗੁਰੂ ਤੈਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇ। ਹਿਰਦੇ ਪ੍ਰਤੀਤ ਬਣੀ ਪ੍ਰਭ ਕੇਰੀ, ਜਦੋਂ ਤੂੰ ਉਸ ਵਾਹਿਗੁਰੂ ਦਾ ਨਾਮ ਜਪੇਗਾ ਉਦੋਂ ਤੇਰੇ ਹਿਰਦੇ ਦਾ ਵਿਸ਼ਵਾਸ ਜਿਹੜਾ ਹੈ ਦ੍ਰਿੜ ਹੋਣਾ ਹੋ ਜਾਏਗਾ ਉਸ ਵਾਹਿਗੁਰੂ ਅੱਗੇ। ਉਹ ਤਿਰਨਾ ਵਾਹਿਗੁਰੂ ਕੋਈ ਨਾ ਕੋਈ ਇਹੋ ਜਿਹਾ ਕੌਤਕ ਲਾਏਗਾ। ਜਿਹੜਾ ਬੰਦਾ ਨਾਸਤਿਕ ਹੋ ਜਾਵੇ ਉਹਦੇ ਅੱਗੇ ਉਹ ਜਲੰਧਰ ਨੂੰ ਹੋਰ ਨਾਸਤਿਕ ਕਰ ਦਿੰਦਾ, ਉਹਦੀ ਭੁੱਖ ਉਹ ਹੈ। ਜਪਣ ਵਾਲੇ ਦੀ ਭੁੱਖ ਉਸ ਵਾਹਿਗੁਰੂ ਦੀ ਏ, ਉਹਦੇ ਨਾਲ ਉਹੋ ਜਿਹੇ ਕੌਤਕ ਲਾਈ ਜਾਂਦਾ ਕਿ ਉਹਦਾ ਮਨ ਜਿਹੜਾ ਹੈ ਹੋਰ ਦ੍ਰਿੜ ਹੋ ਜਾਂਦਾ। ਸੇਵਾ ਸੁਰਤ ਵਿਚਾਰੀ, ਅੰਨ ਦਿਨ ਰਾਮ ਨਾਮ ਜਪ ਹਿਰਦੇ ਸਰਬ ਕਲਾ ਗੁਣਕਾਰੀ। ਅੰਨ ਦਿਨ ਲਗਾਤਾਰ, ਦਿਨ ਰਾਤ ਲਗਾਤਾਰ, ਉਹ ਫਿਰ ਕਹਿੰਦਾ ਹੈ ਵੀ ਦਿਨ ਰਾਤ ਲਗਾਤਾਰ
ਜਿਹੜਾ ਸਰਬ ਕਲਾ ਹੁਣ ਸਰਬ ਕਲਾ ਸਮਰੱਥ ਤੇ ਵਾਹਿਗੁਰੂ ਆਪ ਨੇ ਅਵਤਾਰ ਜਿਹੜੇ ਆ ਕਿਸੇ ਨੂੰ 14 ਕਲਾ ਆਖਿਆ ਗਿਆ ਹੈ, ਕਿਸੇ ਨੂੰ 16 ਕਲਾ ਆਖਿਆ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਅਨੰਤ ਕਲਾ, ਜਿਹੜਾ ਅਨੰਤ ਸੀ ਉਹਨੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਜੋੜਨਾ ਕੀਤਾ ਹੈ ਵੀ ਉਹਦੇ ਨਾਲ ਜੋੜ ਆ, ਤੈਨੂੰ ਨਾਂ ਉਹਦਾ ਹੈ, ਉਹ ਤੋਂ ਬਿਨਾਂ ਨਾਮ ਹੋਰ ਕੋਈ ਨਹੀਂ ਹੈਗਾ। ਇਸ ਵਾਸਤੇ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਜਪਣ ਵਾਸਤੇ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਵੀ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾਂ ਮਨ ਨਾਇਕ ਨਾ ਆਵੇ। ਹੁਣ ਜੋਤ ਜਿਹੜੀ ਉਹ ਹਮੇਸ਼ਾ ਜਗਦੀ ਦੀ ਜੋਤ ਪਰਮੇਸ਼ਰ ਹੈ, ਉਸ ਜੋਤ ਨੂੰ ਨਿਸਵਾਸਰ ਦਿਨ ਰਾਤ ਜਪਣਾ ਕਰ, ਅਸੰਖ ਜਪ, ਸੰਖ ਗਿਣਤੀ ਵਿੱਚ ਅਸੰਖ ਗਿਣਤੀਆਂ ਬਾਹਰ। ਹੁਣ ਪਤਾ ਨਹੀਂ ਕਿੰਨੇ ਕੁ ਜਪਣ ਵਾਲੇ ਹੋਏ ਹੋਣਗੇ, ਗਿਣਤੀ ਨਹੀਂ ਕੀਤੀ ਜਾ ਸਕਦੀ। ਗੁਰੂ ਕੀ ਬਾਣੀ ਨੇ ਕਿਸੇ ਚੀਜ਼ ਦੀ ਹੱਦ ਨਹੀਂ ਕੱਢੀ। ਸਾਡਾ ਸਿਧਾਂਤ ਜਿਹੜਾ ਹੈ ਉਹਨੂੰ ਸਮਝਣ ਦੀ ਲੋੜ ਹੁੰਦੀ ਹੈ। ਜਿਵੇਂ ਆਮ ਤੌਰ ਤੁਸੀਂ ਚਾਰ ਖਾਣੀਆਂ ਬਿਆਨ ਕਰਦੇ ਹਾਂ, ਅੰਡਜ, ਜੇਰਜ, ਸੇਤਜ, ਉਤਪਜ ਵੀ ਚਾਰ ਨੇ, ਲੇਕਿਨ ਗੁਰਮਤ ਦੀ ਫਿਲਾਸਫੀ ਜਿਹੜੀ ਹੈ ਨਾ ਉਹ ਚਾਰ ਦੀ ਨਹੀਂ ਹੈਗੀ। ਸਤਿਗੁਰ ਦੀ ਕਿਰਪਾ ਦੇ ਨਾਲ ਗੋਦਰਾ ਮੰਜੀ ਸਾਹਿਬ ਕੁਰਕਸ਼ੇਤਰ ਵਿਚਾਰ ਕਰ ਸੀ, ਕਈ ਵਾਰੀ ਗੱਲ ਨਹੀਂ ਕਹੀ ਜਾਂਦੀ, ਯੂਨੀਵਰਸਿਟੀ ਦੇ ਪੜ੍ਹੇ ਲਿਖੇ ਬੱਚੇ ਹੀ ਸਾਹਮਣੇ ਜਦੋਂ ਗੁਰੂ ਕੀ ਬਾਣੀ ਦੀ ਵਿਚਾਰ ਕਰਕੇ ਥੱਲੇ ਆਏ ਤਾਂ ਉਹਨਾਂ ਨੇ ਕੁਐਸਚਨ ਵੀ ਕੀਤਾ, ਕਹਿੰਦੇ ਕਿ ਭਾਈ ਸਾਹਿਬ ਜੀ ਚਾਰ ਖਾਣੀਆਂ? ਮੈਂ ਕਿਹਾ ਨਹੀਂ ਜੀ, ਬੇਅੰਤ ਨੇ ਸਾਡੇ ਘਰ ਜਪਜੀ ਸਾਹਿਬ ਫਰਮਾਤਾ ਕੇਤੀਆ ਖਾਣੀ ਕੇਤੀਆ ਬਾਣੀ, ਪਤਾ ਨਹੀਂ ਕਿੰਨੀਆਂ ਖਾਣੀਆਂ ਕਿੰਨੀਆਂ ਕੁ ਬਾਣੀਆਂ। ਉਹਨੇ ਤੁਸੀਂ ਸਟੇਜ ਤੇ ਚਾਰ ਆਖਿਆ, ਮੈਂ ਕਿਹਾ ਹਾਂ ਵਿਚਾਰ ਉਹ ਸੀ, ਪਰ ਠੀਕ ਹੈ ਕਿਸੇ ਵੇਲੇ ਦਿਮਾਗ ਚ ਨਹੀਂ ਆਉਂਦੀ ਗੁਰਮਤ ਦੀ ਫਿਲਾਸਫੀ ਜਿਹੜੀ, ਪਤਾ ਨਹੀਂ ਕਿੰਨੀਆਂ ਖਾਣੀਆਂ ਤੇ ਕਿੰਨੀਆਂ ਬਾਣੀਆਂ ਨੇ, ਕਹਿੰਦੇ ਤੁਹਾਨੂੰ ਪੰਜਵੀਂ ਅਸੀਂ ਹੁਣੇ ਦਿਖਾ ਦੇਣੀ ਸੀ। ਇਸ ਵਾਸਤੇ ਗੁਰਮਤ ਨੇ ਕਿਸੇ ਚੀਜ਼ ਦੀ ਜਿਹੜੀ ਹੱਦ ਹੈ ਨਾ ਉਹ ਨਹੀਂ ਕੱਢੀ ਹੈਗੀ। ਅਸੰਖਾਂ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਜਪਣ ਵਾਲੇ ਹੋਏ ਆ, ਪਰ ਜਪ ਇੱਕ ਦਾ, ਕੋਈ ਦੂਜਾ ਜਪਣ ਦੇ ਯੋਗ ਜਿਹੜਾ ਹੈ ਉਹ ਨਹੀਂ ਹੈਗਾ। ਅਸੰਖ ਭਾਉ, ਅਸੰਖਾਂ ਹੀ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਪ੍ਰੇਮ ਕਰਨ ਵਾਲੇ ਹੋਏ ਆ, ਜਿਹੜੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਜਿਨ੍ਹਾਂ ਨੇ ਪ੍ਰੇਮ ਕੀਤਾ। ਅਸੰਖ ਪੂਜਾ, ਅਸੰਖਾਂ ਹੀ ਹੋਏ ਨੇ ਜਿਹੜੇ ਕਿ ਉਹਦੀ ਪੂਜਾ ਕਰਦੇ ਆ, ਪਰ ਪੂਜਾ ਅਸੰਖ ਤਰ੍ਹਾਂ ਦੀ ਨਹੀਂ ਹੈਗੀ। ਪੂਜਾ ਸਿਰਫ ਇੱਕ ਤਰ੍ਹਾਂ ਦੀ ਏ, ਪੂਜਾ ਕੀਚੇ ਨਾਮ ਧਿਆਈਏ। ਕੋਈ ਹੋਰ ਤਰੀਕਾ ਆਖੇ ਵੀ ਤੂੰ ਨਾਮ ਨੂੰ ਛੱਡ ਕੇ ਆਖੇ, ਹਾਂ ਇਹ ਗੱਲ ਵੱਖਰੀ ਕਿ ਗੁਰੂ ਸਾਹਿਬ ਨੂੰ ਅਸੀਂ ਸਤਿਕਾਰ ਵਾਸਤੇ ਫੁੱਲ ਚੜਾ ਦਿੰਦੇ ਹਾਂ, ਕੋਈ ਸੇਵਾ ਕਰਦੇ ਨੇ, ਉਹ ਸੇਵਾ ਹੈ ਵੀ ਤੂੰ ਤੇਰੇ ਮਨ ਚ ਆਇਆ ਮੈਂ ਗੁਰੂ ਕੀ ਸੇਵਾ ਕਰਾਂ, ਲੇਕਿਨ ਆਖੇ ਉਹ ਪੂਜਾ ਨਹੀਂ। ਪੂਜਾ ਇੱਕ ਕੇਵਲ ਤਰੀਕਾ ਇਹੀ ਹੈ ਕਿ ਉਹ ਪ੍ਰੇਮਾ ਭਗਤੀ। ਅਸੰਖ ਤਪਤਾਉ, ਅਸੰਖਾਂ ਜਿਹੜੇ ਹੋਏ ਨੇ ਉਹ ਤਪੱਸਿਆ ਕਰਨ ਵਾਲੇ ਹੋਏ ਨੇ, ਅਸੰਖਾਂ ਹੀ ਹੋਏ ਨੇ ਜਿਨ੍ਹਾਂ ਨੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਦੇ ਗ੍ਰੰਥ ਲਿਖੇ ਆ। ਅਸੰਖਾਂ ਦੀ ਗਿਣਤੀ ਏ ਜਿਨ੍ਹਾਂ ਨੇ ਵੇਦ ਗਿਆਨ, ਕੁਛ ਅਲਫਾਜ਼ ਵਰਤੇ ਗਏ ਆ, ਲੇਕਿਨ ਅਲਫਾਜ਼ ਨੂੰ ਕਮਾਇਆ ਨਾ ਜਾਵੇ ਤੇ ਉਹ ਭੇਖ ਬਣਦਾ ਹੈ। ਔਰ ਉਸ ਅਲਫਾਜ਼ ਦੇ ਅਰਥ ਹੁਣ ਜਿਵੇਂ ਵੈਦਿਕ, ਆਸਤਿਕ, ਨਾਸਤਿਕ, ਵੈਦਿਕ ਦਾ ਮਤਲਬ ਇਹ ਆ ਕਿ ਜਿਹਦੇ ਵਿੱਚ ਇੱਕ ਦਾ ਗਿਆਨ ਹੋਵੇ, ਜਿਹਦੇ ਵਿੱਚ ਇੱਕ ਦਾ ਗਿਆਨ ਨਹੀਂ ਹੈਗਾ ਉਹ ਵੇਦ ਨਹੀਂ ਹੈਗਾ।
हां उसका नाम जरूर वेद रख दिता गया है पर एक दा ज्ञान नहीं है। असंखा ऐसे हो गुजरिया गिनती नहीं की जा सकती, पता नहीं किन्नी बार वाहगुरु ने इस सृष्टि साजी, किन्ने जी पैदा होए किन्ने नहीं पैदा होए किन्ने चले गए गिनती नहीं की जा सकती। असंखा ने अपने मुख विचों उदे ज्ञान दे पाठ लिखे ते ज्ञान दियां विचारां जड़ियां ने वो असंखा ने कीतियां ने। वेद ग्रंथ गुर हट है जिस लग भव जल तरे संसार। वेद की ज्ञान की है साडे घर, धन गुरु ग्रंथ साहिब सच्चे पातशाह दी बाणी, होर किसे वेद दे विच नाम नहीं है। असंख जोग मन रहे उदास, असंखा ही ऐसे होए आ जिन्होंने अपने मन में उदासी धारण की। एक उदासियां धारण करते सी जंगलां चले जाते, जंगलां जाण वाले जिहड़े आ वह अपने जन्म नूं सफल नहीं कर सके, पहाड़ां दीआं चूटियां ते बहण वाले अपने जन्म नूं सफल नहीं कर सके। लेकिन इहो जे असंखा हो जिने रे मन ऐसो कर सन्यासा, बन में सदन सबे कर समझो मन ही महे उदासा, कि अपने मन दे विच तू उदासी धारण करनी है, ओ तू मन विच उदास धारण कर। लेकिन जिहड़े योगा अभ्यास है वह इस घर च पूरा नहीं चढ़िया। जोगेन किंग जागेन किंग दानेन किंग तपसा, जोगेन योगा अभ्यास की है भगत जयदेव जी ने गुजरी राग फरमाया है। तू आखे मैं इना योगा अभ्यास कर लिया है, योगा अभ्यास करना शरीर दियां नाड़ियां नूं सोध लिया है, पर आखे कि तेरे मन का टका बन गया हो तेरा सवाई गुरु नाल मिलाप हो जाए नहीं हो सकता। जगेन जग करने जिन्हां ने आख्या सी असी असमेत जग कीते अगमेत जग कीते आ, जग करने वाले हंकारी रहे ते आपस विच लड़दे रहे। उन्हां दीआं धार्मिक धर्म दीआं पोथियां पढ़ो, उहदे विच अनेकां मिलेगा कि एक ऋषि दूजे ऋषि नाल लड़ाई झगड़े च प्यार है कि मेरा जग सफल होवे मैं वड्डा होवां। लेकिन वाहिगुरु दा जिहड़ा नाम जपण वाला है वो अपने आप नूं हमेशा वड्डा नहीं कीता, निम्रता कीता, गल वखरी कि वाहिगुरु अकाल पुरख ने उन्हों वड्डा कर दिता। दानेन कहेंगे कई ने दान बहुत किया भी असी दानी पुरुष हाँ, लेकिन दानी वो वाहिगुरु अकाल पुरख एक है। दानेन कहेंगे तसा गोबिंद गोबिंद जाप, वो वाहिगुरु अकाल पुरख सकल सिद्ध पादन, तेरिया सारिया कार्य सफल हो जाएंगे जदों तू उस वाहिगुरु अकाल पुरख नूं जपना कीता। तेरे जपण दे विच जोग है। एक सतगुर साहब जी ने होर बचन आख्या भी तू गल्लां बहुत कर ला पवे, जेकर आखे उन्हां गल्लां दे नाल तेनु वाहिगुरु अकाल पुरख का मिलाप हो जाएगा, तेरे मन नूं शांति आ जाएगी। साहब जी कहते नहीं, गल्ली जोग ना होवे गल्लां दे नाल मिलाप नहीं हो सकता। लेकिन ऐसे असंखा होए आ मन दे नन्ने नूं सिहारीए जिन्हां ने अपने मन दे विच तेरे नाल प्रेमा भगती कीती है और उन्हां ने तेनूं पाया है। अलाही बाणी दे विच सुखमनी साहिब दे पाठ च नहीं तुल राम नाम विचार, गुरमुख नाम जपिया एक बार। गुरमुख नाम वो सिर्फ एक बारी कहना। भाई साहब भाई गुरदास जी का कविते उहदी उपरली पंक्ति सांझ एक दिन पाई सी कि आनंदपुर साहिब दी धरती का इतिहास है कि जदों भाई साहब के उस सवैये का कीर्तन हो रहा सी
ਤੇ ਸਿੱਖ ਜਿਹੜੇ ਸੀ ਉਹਨਾਂ ਨੂੰ ਕਿੰਤੂ ਨਹੀਂ ਸੀ, ਉਹਨਾਂ ਨੂੰ ਇਹ ਸੀ ਵੀ ਸਾਡੀ ਬੁੱਧੀ ਨਹੀਂ ਹੈਗੀ। ਲੇਕਿਨ ਇਹ ਕਿਵੇਂ ਆ ਕਿ ਇੱਕ ਵਾਰੀ ਕਹਿਣਾ ਹੈ ਤੇ ਉਹਦੇ ਬਾਅਦ ਦੁਬਾਰਾ ਕਹਿਣ ਦੀ ਲੋੜ ਨਹੀਂ। ਉਹਦੀ ਪਹਿਲੀ ਪੰਕਤੀ ਹੈ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਦੂਜੀ ਪੰਕਤੀ ਹੈ, ਏਕ ਬਾਰ ਸਤਿਗੁਰ ਮੰਤਰ ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਵੀ ਤੂੰ ਇੱਕ ਵਾਰੀ ਵਾਹਿਗੁਰੂ ਕਹਿਣਾ ਹੈ, ਮੁੜ ਕੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਚਿਹਰੇ ਤੇ ਇਹੋ ਜਿਹੀ ਕਿਰਪਾ ਕਰਨੀ ਹੈ ਤੇ ਬਾਰੰਬਾਰ ਤੇਰੇ ਅੰਦਰੋਂ ਉਹ ਵਾਹਿਗੁਰੂ ਅਕਾਲ ਪੁਰਖ ਦਾ ਨਾਂ ਆ ਜਾਏਗਾ। ਸਿੱਖਾਂ ਨੇ ਇਹ ਵਿਚਾਰ ਸ਼ੁਰੂ ਕੀਤੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਕੋਲ ਇਹ ਵਿਚਾਰ ਪਹੁੰਚੀ ਵੀ ਸਿੱਖ ਇਸ ਦੀ ਬਾਤ ਜਾਣਨਾ ਚਾਹੁੰਦੇ ਆ। ਸਤਿਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਸੱਦਿਆ। ਵੈਸੇ ਭਾਈ ਨੰਦ ਲਾਲ ਜੀ ਨੇ ਆਪਣੀਆਂ ਗਜ਼ਲਾਂ ਦੇ ਵਿੱਚ ਇਹਨਾਂ ਚਾਰਾਂ ਪੰਕਤੀਆਂ ਦੀ ਵਿਆਖਿਆ ਕੀਤੀ ਹੋਈ ਹੈ। ਭਾਈ ਸਾਹਿਬ ਨੇ ਸਤਿਗੁਰ ਦੀ ਕਿਰਪਾ ਦੇ ਨਾਲ ਜੋ ਸੰਗਤ ਚ ਸੁਣਾਇਆ ਉਸ ਨੂੰ ਆਪਣੀ ਬਾਣੀ ਹੀ ਦਰਜ ਕੀਤਾ ਵੀ ਤਾਂ ਕਿ ਆਉਣ ਵਾਲੇ ਸਮੇਂ ਚ ਜਦੋਂ ਵੀ ਸਮਾਂ ਆਵੇ ਸਿੱਖ ਇੱਥੋਂ ਸਮਝ ਸਕਣ। ਭਾਈ ਨੰਦ ਲਾਲ ਜੀ ਨੇ ਬਚਨ ਸੁਣਿਆ, ਗਰ ਤੋਰਾ ਬਾਸਦ ਅੱਜ ਇਸ਼ਕੇ ਖਬਰ। ਗਰ ਕਹਿੰਦੇ ਜੇ ਨੂੰ, ਤੋਰਾ ਕਹਿੰਦੇ ਤੈਨੂੰ, ਇਸ਼ਕ ਕਹਿੰਦੇ ਪਿਆਰ ਨੂੰ। ਸਾਡੇ ਘਰ ਹੈ ਹੀ ਪ੍ਰੇਮਾ ਭਗਤੀ, ਹੋਰ ਕੋਈ ਭਗਤੀ ਹੈ ਹੀ ਨਹੀਂ। ਜੇ ਤੈਨੂੰ ਉਸ ਪਿਆਰੇ ਵਾਹਿਗੁਰੂ ਅਕਾਲ ਪੁਰਖ ਦੀ ਖਬਰ ਗਿਆਨ ਹੋ ਜਾਵੇ, ਕਿਉਂਕਿ ਜਿਹਨੂੰ ਵੀ ਤੁਸੀਂ ਪੁੱਛੋਗੇ ਉਹੀ ਕਹਿੰਦਾ ਮੇਰਾ ਬਹੁਤ ਪ੍ਰੇਮ ਹੈ। ਪਰ ਜਿਹਦਾ ਪ੍ਰੇਮ ਹੋਇਆ ਉਹ ਦੁਨੀਆਂ ਨੂੰ ਛੱਡ ਕੇ ਦੀਨ ਦੇ ਵੱਲ ਹੋ ਜਾਏਗਾ, ਉਹ ਦੁਨੀਆਂ ਦੀ ਲੋਕ ਲੱਜਿਆ ਦੀ ਪ੍ਰਵਾਹ ਨਹੀਂ ਕਰੇਗਾ ਵੀ ਦੁਨੀਆਂ ਕੀ ਕਹਿੰਦੇ ਆ। ਗਰ ਤੋਰਾ ਬਾਸ਼ਦ ਅੱਜ ਇਸ਼ਕੇ ਖਬਰ, ਅੱਜ ਤੂੰ ਮੁਸ਼ਤਾਕ ਅਸਤ। ਕਹਿੰਦਾ ਮੈਂ ਵਾਹਿਗੁਰੂ ਅਕਾਲ ਪੁਰਖ ਨਾਲ ਪ੍ਰੇਮ ਕਰਦਾ, ਮੈਂ ਉਸ ਤੇ ਮੁਸ਼ਤਾਕ ਹੋ ਗਿਆ। ਤੇ ਭਾਈ ਨੰਦ ਲਾਲ ਜੀ ਫਰਮਾਉਂਦੇ ਕਹਿੰਦੇ, ਅੱਜ ਤੂੰ ਮੁਸ਼ਤਾਕ ਅਸਤ ਉਹ ਮੁਸ਼ਤਾਕ ਤਰ। ਕਹਿੰਦੇ ਉਹ ਵਾਹਿਗੁਰੂ ਵੀ ਤੇਰੇ ਤੇ ਫਾਇਦਾ ਹੋਇਆ ਬੈਠਾ, ਤੂੰ ਉਹਦੇ ਤੇ ਫਾਇਦਾ ਹੋਵੇ, ਉਹ ਤੇਰੇ ਤੇ ਫਾਇਦਾ ਹੋਵੇ, ਲੇਕਿਨ ਤੇਰਾ ਬੋਲ ਚੱਲ ਕੇ ਆਉਣਾ ਹੋਵੇ। ਕਹਿੰਦੇ ਤੇਰੇ ਦੇ ਹਰ ਜੀਵ ਦੇ ਜਿੰਨੇ ਜਗਿਆਸੂ ਜਿੰਨੇ ਜੀਵ ਇੱਥੇ ਆਏ ਆ, ਤੇਰੇ ਤੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਵਿੱਚ ਇੱਕ ਵਾਅਦਾ ਸੀਗਾ ਵੀ ਤੂੰ ਇੱਕ ਵਾਰੀ ਮੈਨੂੰ ਪਿਆਰ ਨਾਲ ਆਵਾਜ਼ ਮਾਰੀ, ਮੁੜ ਕੇ ਤੈਨੂੰ ਦੂਜੀ ਵਾਰ ਆਵਾਜ਼ ਮਾਰਨ ਦੀ ਲੋੜ ਨਹੀਂ ਪਏਗੀ, ਫਿਰ ਮੇਰਾ ਕਰਮ ਹੈ ਤੈਨੂੰ ਆਵਾਜ਼ਾਂ ਮਾਰਨ। ਇਸ਼ਕ ਅਵਲ, ਇਸ਼ਕ ਪਿਆਰ, ਪਿਆਰ ਦੇ ਵਿੱਚ ਪਹਿਲੀ ਸ਼ਰਤ, ਦਰ ਦਿਲੇ ਮਸ਼ੂਕ ਪੈਦਾ ਮਿਸ਼ਵਦ। ਇੱਥੇ ਮਸ਼ੂਕ ਦਾ ਅਰਥ ਹੈ ਭਗਤ, ਰੱਬ ਨਾਲ ਪਿਆਰ ਕਰਨ ਵਾਲਾ, ਕਿ ਪਹਿਲਾਂ ਪਿਆਰ ਤੇਰੇ ਦਿਲ ਵਿੱਚ ਪੈਦਾ ਹੋਵੇ। ਹੁਣ ਸਾਡੀ ਕੀ ਹਾਲਤ ਹੈ, ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰੱਤਾ ਮਾਇਆ। ਸਿੱਖਿਆ ਅਸੀਂ ਤੁਹਾਨੂੰ ਦਿੰਦੇ, ਆਪ ਸਾਡਾ ਮਨ ਲੱਗਾ ਹੁੰਦਾ ਵੀ ਕਿੰਨੇ ਹੋ ਗਏ ਆ, ਤੇ ਫਿਰ ਜਦੋਂ ਮਨ ਹੀ ਨਹੀਂ ਸਾਡਾ ਹੈਗਾ, ਸਾਡਾ ਪ੍ਰੇਮ ਵੀ ਨਹੀਂ ਹੈਗਾ। ਇਸ਼ਕੇ ਅਵਲ ਦਰ ਦਿਲੇ, ਦਰ ਕਹਿੰਦੇ ਵਿੱਚ ਨੂੰ, ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰੱਤਾ ਮਾਇਆ, ਖਸਮ ਕੀ ਨਦਰ ਦਿਲੇ ਪਸੰਦੇ ਜਿਨੀ ਕਰ ਏਕ ਧਿਆਇਆ। ਖਸਮ ਦਿਲ ਨੂੰ ਵੇਖਦਾ ਕਿ ਇਹਦਾ ਦਿਲ ਮੇਰੇ ਨਾਲ ਹੈਗਾ। ਮਸ਼ੂਕ ਪੈਦਾ ਮੈਂ ਸਵਾਦ, ਤੇਰਾ ਤੇ ਉਹਦਾ ਵਾਅਦਾ ਸੀ ਕਿ ਤੂੰ ਆਪਣੇ ਦਿਲ ਵਿੱਚ ਇੱਕ ਵਾਰ ਆਵਾਜ਼ ਮਾਰਦੀ,
लेकिन होया कि भाई साहब ने अगली मिसाल दिती है कहिंदे तू कहना है वाहेगुरु तू पाठ पढ़ता है वाया क्यों नहीं कहिंदे इहों समझ तू ना शोषित क्षमा परवाना शदा में शवद कह तू क्षमा ही नहीं बाली तो पतंगा कितों आएगा मैनू इत्थे दा पता नहीं साडे पंजाब विच सौण भादरो दिन आउण ना बार लाइट जगा दिओ पतंगे आपे पता नहीं कितों आपे ही आई जांदे आ सतगुर ने वह भाई साहब ने वह उदाहरण देती कहिंदे इउं जो तू दिल चू आवाज मारेगा दामबा दम जिकरे मौला हाजर सुबंध कहिंदे फिर तेरे दम दम विचों जिन्हों सतगुर साहब जी ने अलाही बाणी च इउं आख्या फिर तेरा जप की होएगा।

ਸੱਤਾ ਅੰਧ ਕੇ ਸ਼ਬਦ ਅਰਥ ਹੈ ਧਰਮ। ਸਤਿਗੁਰੂ ਸਾਹਿਬ ਜੀ ਨੇ ਸਰਗ ਪੰਜਾਂ ਕਾਰਾਂ ਚ ਇਹਨੂੰ ਕੇਸ ਆਖਿਆ ਸੀ ਔਰ ਇਹ ਕਿਹਾ ਸੀ ਕਿ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਨਹੀਂ ਕੱਟਣਾ। ਇਹਦੀ ਸਿੱਖਿਆ ਕੀ ਸੀ ਕਿ ਧਰਮ ਤੇਰੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕੱਟਿਆ ਨਹੀਂ ਜਾ ਸਕਦਾ। ਜਦੋਂ ਧਰਮ ਕੱਟ ਗਿਆ ਤੇ ਉਹ ਗੰਢ ਪੈ ਜਾਏਗੀ, ਦੁਬਾਰਾ ਵੀ ਆਏਗਾ, ਗੰਢ ਰੜਕਦੀ ਰਹੇਗੀ। ਵੀ ਜੋ ਧਰਮੀ ਹੈ ਨਾ, ਧਰਮ ਜਿਹੜਾ ਤੇਰੇ ਜਨਮ ਤੋਂ ਲੈ ਕੇ ਤੇਰੇ ਅਖੀਰਲੇ ਸਵਾਸ ਤੱਕ ਕੱਟਿਆ ਨਹੀਂ ਜਾ ਸਕਦਾ। ਇਸ ਕਰਕੇ ਸਾਨੂੰ ਸਿੱਖਿਆ ਸੀ ਇਹਦੀ, ਇਹ ਦੋ ਵਾਰੀ ਆਇਆ, ਇੱਕ ਵਾਰੀ ਰਹਿਤ ਦੇ ਵਿੱਚ ਕੇਸ, ਦੂਜੀ ਵਾਰੀ ਹੁੱਕਾ ਹਜਾਮਤ। ਹੁਣ ਦੂਜੀ ਵਾਰੀ ਸਤਿਗੁਰੂ ਸਾਹਿਬ ਨੇ ਕਿਉਂ ਰੱਖਿਆ? ਵੀ ਕਿਸੇ ਨੇ ਕਹਿਣਾ ਸੀ ਮੈਨੂੰ ਕੇਸ ਦੀ ਫਲਾਸਫੀ ਸਮਝ ਆ ਗਈ ਹੈ, ਬਸ ਇਹਦੀ ਕੀ ਲੋੜ ਹੈ? ਕਹਿੰਦੇ ਵੀ ਤੇਰੀ ਆਈਡੈਂਟੀਫਿਕੇਸ਼ਨ ਵੀ ਹੈ। ਇਹਨੂੰ ਦੋ ਵਾਰ ਰੱਖ ਦਿੱਤਾ ਹੈ। ਕੇਸ ਮਨਜੂਰੋ ਖੁਦਾ ਰਾ ਅੰਦ, ਇਹ ਧਰਮ ਨੂੰ ਪਸੰਦ ਹੈ ਕਿ ਤੈਨੂੰ ਉਹਦੇ ਮਲਾਪ ਵਾਲੀ ਭਗਤੀ ਜਿਹੜੀ ਹੈ, ਉਹ ਮਲਾਪ ਵਾਲਾ ਗਿਆਨ ਜਿਹੜਾ ਹੈ, ਉਹ ਮਲਾਪ ਵਾਲਾ ਪਾਠ ਜਿਹੜਾ ਹੈ, ਉਹ ਮਲਾਪ ਵਾਲੀ ਤਪੱਸਿਆ ਜਿਹੜੀ ਹੈ, ਉਹ ਮਲਾਪ ਵਾਲੀ ਪੂਜਾ ਜਿਹੜੀ ਹੈ, ਉਹ ਮਲਾਪ ਵਾਲਾ ਜਪ ਜਿਹੜਾ ਹੈ, ਉਹ ਮਲਾਪ ਜਿਹੜਾ ਹੈ ਪ੍ਰੇਮ ਦੇ ਵਿੱਚ, ਤੂੰ ਉਹ ਪ੍ਰੇਮ ਕਰੇ ਕਿ ਦੁਨੀਆਂ ਵੱਲੋਂ ਉਦਾਸ ਹੋਵੇ। ਅਸੰਖ ਭਗਤ ਗੁਣ ਗਿਆਨ ਵਿਚਾਰ, ਵੇਖੀ ਕਿਤੇ ਹੰਕਾਰ ਨਾ ਕਰਦੀ, ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਕਿੰਨੇ ਇਸ ਸੰਸਾਰ ਤੇ ਕਿੰਨੇ ਵਾਰੇ ਬ੍ਰਹਿਮੰਡਾਂ ਚ ਆਏ ਜਿਨ੍ਹਾਂ ਨੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਬੰਦਗੀ ਕੀਤੀ। ਉਹਨਾਂ ਦੇ ਗੁਣਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਉਹਨਾਂ ਕੋਲ ਕਿੰਨਾ ਕਿੰਨਾ ਗਿਆਨ ਸੀ ਉਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਜੇ ਤੂੰ ਵਿਚਾਰ ਕਰੇ, ਉਹਦੀ ਵਿਚਾਰ ਕੀਤੀ ਤੂੰ ਕਰੇ, ਤੈਨੂੰ ਇਸ ਗੱਲ ਦਾ ਗਿਆਨ ਹੋਏਗਾ, ਫਿਰ ਤੂੰ ਇਹ ਨਹੀਂ ਆਖੇਗਾ ਕਿ ਮੈਂ ਬਹੁਤ ਵੱਡਾ, ਫਿਰ ਤੂੰ ਆਖੇਗਾ ਪਤਾ ਨਹੀਂ ਕਿੰਨੇ ਕੁ ਹੋਇਆ। ਅਸੰਖ ਸਤੀ ਅਸੰਖ ਦਾਤਾਰ, ਸਤਵਾਦੀ ਪਤਾ ਨਹੀਂ ਕਿੰਨੇ ਐਸੇ ਹੋਏ ਆ ਜਿਨ੍ਹਾਂ ਨੇ ਸੱਤ ਨੂੰ ਨਿਭਾਇਆ, ਲੇਕਿਨ ਐਸੇ ਵੀ ਹੋਏ ਆ ਕਿ ਜਿਨ੍ਹਾਂ ਨੇ ਸਤੀ ਨਾਂ ਰਖਾਇਆ ਹੈ ਲੇਕਿਨ ਉਹ ਸੱਤ ਨੂੰ ਨਿਭਾ ਨਹੀਂ ਸਕੇ। ਕਿਉਂ ਨਹੀਂ ਨਿਭਾ ਸਕੇ? ਕਿ ਉਹਦੇ ਲੜ ਨਹੀਂ ਲੱਗੇ। ਐਸੇ ਅਸੰਖ ਹੋਏ ਆ ਜਿਨ੍ਹਾਂ ਨੇ ਆਖਿਆ ਵਾਹਿਗੁਰੂ ਦਾਤਾ ਤੂੰ ਹੈ, ਤੇਰੇ ਤੋਂ ਬਿਨਾਂ ਕੋਈ ਦਾਤਾ ਨਹੀਂ। ਹਾਂ, ਐਸੇ ਹੋਏ ਜਿਨ੍ਹਾਂ ਨੇ ਆਪਣੇ ਆਪ ਨੂੰ ਦਾਤਾ ਅਖਵਾਇਆ ਹੈ। ਹਿੰਦੂ ਮਤ ਦੇ ਤਿੰਨ ਦੇਵਤੇ ਆ ਔਰ ਜਪਜੀ ਸਾਹਿਬ ਦੀ 30ਵੀਂ ਪੌੜੀ ਹੈ।

ਪੱਤੇ ਨੂੰ ਸਿਹਾਰੀਏ, ਨੰਨੇ ਨੂੰ ਸਿਹਾਰੀਏ। ਤੁਸੀਂ ਗੁਰੂ ਕੀ ਵਿਆਕਰਨ, ਗੁਰੂ ਕੀ ਬਾਣੀ ਜਿਹੜੀ ਨਾ, ਉਹ ਗੁਰੂ ਕੀ ਇਸ ਬਾਣੀ ਨੂੰ ਸਿੱਖੋਗੇ ਸਭ ਤੋਂ ਸੌਖੀ ਆਏਗੀ। ਤੱਤੇ ਨੂੰ ਸਿਹਾਰੀ, ਨੰਨੇ ਨੂੰ ਸਿਹਾਰੀ, ਜਿੱਥੇ ਵੀ ਆਏਗੀ ਨਾ ਉੱਥੇ ਹਰਗਜ਼ ਅਰਥ ਤਿੰਨ ਨਹੀਂ ਆਉਣਗੇ। ਉੱਥੇ ਹਰਗਜ਼ ਆਵੇਗਾ ਤਿਸ ਨੂੰ, ਕਿਸ ਨੂੰ ਪ੍ਰਵਾਨ ਕੀਤਾ ਹੈ, ਜਿਸ ਨੇ ਇਹ ਆਖਿਆ ਵੀ ਇੱਕ ਸੰਸਾਰੀ ਤੂੰ ਇੱਕ ਹੈ, ਤੇਰੇ ਭਗਤ ਜਿਹੜੇ ਆ ਉਹ ਅਸੰਖਾ ਹੋਏ ਆ, ਤੈਨੂੰ ਦਾਤਾ ਕਹਿਣ ਵਾਲੇ ਵੀ ਦਾਤਾ ਤੂੰ ਹੈ ਹੋਰ ਕੋਈ, ਲੇਕਿਨ ਦਾਤੇ ਅਸੰਖਾ ਨਹੀਂ ਹੋਏ, ਦਾਤਾ ਇੱਕ ਹੈ, ਇੱਕ ਭੰਡਾਰੀ, ਇੱਕ ਤੂੰ ਇੱਕ ਦੇਣ ਵਾਲਾ, ਦਾਤਾ ਤੂੰ ਇੱਕ ਹੈ, ਤੇਰੇ ਤੋਂ ਬਿਨਾਂ ਕੋਈ ਹੋਰ ਦਾਤਾ ਜਿਹੜਾ ਨਹੀਂ ਹੈਗਾ। ਅਸੰਖ ਸੂਰ ਮੋਹ ਭਖਸਾਰ, ਅਸੰਖਾ ਹੋਏ ਨੇ ਇਹੋ ਜਿਹੇ, ਤੇ ਜਿਹੜਾ ਸੂਰਮਾ ਹੈ ਨਾ ਉਹ ਕਦੀ ਮੈਦਾਨ ਛੱਡ ਕੇ ਨਹੀਂ ਭੱਜਦਾ। ਸਤਿਗੁਰ ਦੀ ਅਲਾਹੀ ਬਾਣੀ ਦੇ ਵਿੱਚ ਉਹਨਾਂ ਸੂਰਮੇ ਦੇ ਨਾਂ ਦੇ ਉੱਤੇ ਵਾਰਾਂ ਗਾਈਆਂ ਗਈਆਂ ਨੇ, ਹਾਲਾਂਕਿ ਉਹ ਸਿੱਖੀ ਵਿੱਚ ਸ਼ਾਮਲ ਨਹੀਂ ਸੀ ਹੈਗੇ, ਲੇਕਿਨ ਉਹਨਾਂ ਨੇ ਜਦੋਂ ਮੈਦਾਨੀ ਜੰਗ ਵਿੱਚ ਪੈਰ ਪਾ ਦਿੱਤਾ ਤੇ ਉਹਨਾਂ ਨੇ ਆਪਣਾ ਪੈਰ ਪਿੱਛੇ ਨਹੀਂ ਪੁੱਟਿਆ। ਲੇਕਿਨ ਸਿੱਖੀ ਦੇ ਵਿੱਚ ਉਦੋਂ ਵੀ ਬਾ ਕਮਾਲ ਸੂਰਮੇ ਪੈਦਾ ਹੋਏ, ਥੋੜਾ ਥੋੜਾ ਜਿਕਰ ਉਹਨਾਂ ਸੂਰਮਿਆਂ ਦਾ, ਥੋੜਾ ਸਿੱਖੀ ਦੇ ਵਿੱਚੋਂ। ਦੁਨੀਆਂ ਦਾ ਸਿੱਖ ਧਰਮ ਦਾ ਮਹਾਨ ਸੂਰਮਾ ਜੇਤੂ ਜਰਨੈਲ ਹਰੀ ਸਿੰਘ ਨਲੂਆ ਹੈ। ਇਹ ਇਸ ਦੁਨੀਆਂ ਦੇ ਲੋਕਾਂ ਨੇ ਇਕੱਠੇ ਹੋ ਕੇ ਉਹਨੂੰ ਇੱਕ ਨੰਬਰ ਦਾ ਮਾਣ ਦਿੱਤਾ ਵੀ ਉਹ ਇੱਕ ਨੰਬਰ ਦਾ ਜੇਤੂ ਜਰਨੈਲ ਹੈ। ਲੇਕਿਨ ਉਹ ਕਿਹੋ ਜਿਹਾ ਸੀਗਾ, ਕਿਉਂ ਏਡਾ ਵੱਡਾ ਸੂਰਮਾ ਸੀ ਕਿ ਜਦੋਂ ਉਸਨੇ ਜਮਰੌਦ ਦੇ ਕਿਲੇ ਤੱਕ ਕੇਸਰੀ ਨਿਸ਼ਾਨ ਸਾਹਿਬ ਚਲਾਤਾ, ਜਿਹੜੇ ਦਰਾ ਖੈਬਰ ਤੋਂ ਚੜ੍ਹ ਕੇ ਆਉਂਦੇ ਸੀ ਉਹਨਾਂ ਨੂੰ ਬਹੁਤ ਔਖਾ ਹੋ ਗਿਆ। ਉਸ ਵੇਲੇ ਇੱਕ ਪਠਾਨ ਬੜਾ ਤਕੜਾ ਜਰਨੈਲ ਸੀਗਾ, ਦੁਨੀਆਂ ਚ ਸਿੱਖੀ ਤੋਂ ਪਹਿਲਾਂ ਇੱਕ ਨੰਬਰ ਦੀ ਬਹਾਦਰ ਕੌਮ ਪਠਾਨ ਸੀ। ਜਦੋਂ ਕਲਗੀਧਰ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ, ਖਾਲਸਾ ਸਾਜ ਦਿੱਤਾ ਤੇ ਪਠਾਨ ਦੂਜੇ ਨੰਬਰ ਤੇ ਆ ਗਏ। ਇੱਕ ਨੰਬਰ ਤੇ ਸਤਿਗੁਰੂ ਸਾਹਿਬ ਜੀ ਨੇ ਸਿੱਖੀ ਨੂੰ ਬਖਸ਼ ਦਿੱਤਾ। ਸੰਮੀ ਖਾਂ ਪਠਾਨ ਨੇ ਚੜ੍ਹਾਈ ਕਰਕੇ ਆਇਆ ਸੀ। ਜਦੋਂ ਆਪਸ ਵਿੱਚ ਦੋਵਾਂ ਦਾ ਸਾਹਮਣਾ ਹੋਇਆ ਫੌਜਾਂ ਦਾ, ਸੰਮੀ ਖਾਂ ਪਠਾਨ ਨੂੰ ਆਪਣੀ ਫੌਜ ਹਾਰਦੀ ਦਿਸੀ, ਉਹਨੇ ਕਿਹਾ ਵੀ ਆਵਾਜ਼ ਦਿਆਂ ਮੈਂ ਤਕੜਾ ਵਾਂ, ਇਹਨਾਂ ਦੇ ਜਰਨੈਲ ਦੇ ਨਾਲ ਲੜਾਈ ਲੜਾਂ ਤੇ ਮੈਂ ਉਹਨੂੰ ਮਾਰ ਲਾਂਗਾ ਤਾਂ ਮੇਰੀ ਫਤਿਹ ਹੋ ਜਾਏਗੀ, ਮੇਰੀ ਜਿੱਤ ਹੋ ਜਾਏਗੀ। ਉਹਨੇ ਆਵਾਜ਼ ਦਿੱਤੀ, ਸਰਦਾਰ ਹਰੀ ਸਿੰਘ ਨਲੂਆ ਨੇ ਉਸੇ ਵੇਲੇ ਜੰਗ ਰੋਕ ਦਿੱਤੀ। ਦੋਵੇਂ ਘੋੜਿਆਂ ਤੋਂ ਸਵਾਰ ਹੋ ਕੇ ਆਹਮਣੋ ਸਾਹਮਣੇ ਆ ਗਏ। ਸੰਮੀ ਖਾਂ ਪਠਾਨ ਨੇ ਆਉਂਦਿਆਂ ਹਰੀ ਸਿੰਘ ਨਲੂਆ ਨੂੰ ਪੁੱਛਿਆ ਵੀ ਤੇਰਾ ਨਾਂ ਕੀ ਹੈ, ਕਿੰਨਾ ਦਿਮਾਗ ਸਿੱਖ ਦਾ ਚੁਸਤ ਹੋਣਾ ਚਾਹੀਦਾ। ਹਰੀ ਸਿੰਘ ਕਹਿਣ ਲੱਗੇ, ਪਠਾਣਾ ਤੂੰ ਦੱਸ ਵੀ ਤੇਰਾ ਨਾਂ ਕੀ ਹੈ। ਉਹਨੇ ਨਹੀਂ ਕਿਹਾ ਕਿ ਮੇਰਾ ਨਾਂ ਸੰਮੀ ਖਾਂ ਹੈ, ਕਹਿੰਦਾ ਮੇਰਾ ਨਾਂ ਹੈ ਸ਼ੇਰ ਖਾਂ। ਉਹਦਾ ਕਹਿਣ ਦਾ ਮਤਲਬ ਸੀ ਤੁਸੀਂ ਸਿੰਘ ਸ਼ੇਰ ਖੋਂਦੇ ਜੇ ਤੇ ਮੈਂ ਤੈਨੂੰ ਖਾਣਾ ਹੈ। ਉਹ ਕਹਿੰਦਾ ਹੁਣ ਸਰਦਾਰਾ ਤੂੰ ਦੱਸ ਤੇਰਾ ਕੀ ਨਾਂ ਹੈ। ਹਰੀ ਸਿੰਘ ਨੇ ਇਹ ਨਹੀਂ ਕਿਹਾ ਮੇਰਾ ਨਾਂ ਸਰਦਾਰ ਹਰੀ ਸਿੰਘ ਨਲੂਆ, ਕਹਿੰਦਾ ਮੇਰਾ ਨਾਂ ਹੈ ਤੈਨੂੰ ਖਾਂ। ਉਸਨੇ ਕਿਹਾ ਵਾਰ ਕਰ, ਕਹਿੰਦਾ ਨਹੀਂ ਪਠਾਣਾ ਮੈਂ ਵਾਰ ਨਹੀਂ ਕਰਨਾ, ਮੇਰੀ ਗੁਰੂ ਨੇ ਸਿਖਾਇਆ ਨਹੀਂ ਮੈਨੂੰ ਵਾਰ ਕਰਨਾ, ਵਾਰ ਤੂੰ ਕਰੇਗਾ। ਉਹਦਾ ਪਹਿਲਾ ਵਾਰ ਉਹਨੇ ਰੋਕਿਆ, ਉਹਨੇ ਦੂਜਾ ਕੀਤਾ ਰੋਕਿਆ, ਉਹਨੇ ਤੀਜਾ ਕੀਤਾ ਰੋਕਿਆ, ਉਹ ਭੱਜਣ ਲੱਗਾ, ਲੇਕਿਨ ਸਰਦਾਰ ਹਰੀ ਸਿੰਘ ਨੇ ਵਾਰ ਕੀਤਾ, ਸਣੇ ਘੋੜਾ ਚੀਰ ਕੇ ਸੁੱਟ ਦਿੱਤਾ। ਸਾਹਿਬ ਜੀ ਸਾਡੇ ਇਤਿਹਾਸ ਤਾਂ ਹੀ ਲਿਖਿਆ, ਸੂਰ ਖਾਏ ਸੋ ਖਾਲਸਾ, ਸੂਰ ਮਰਦਣੀ ਸਿੱਖ। ਇਹਦੇ ਅਰਥ ਕਈ ਸੱਜਣ ਨਾ ਗਲਤ ਕਰ ਜਾਂਦੇ ਆ ਵੀ ਜਿਹੜਾ ਸੂਰ ਜਾਨਵਰ ਨੂੰ ਖਾਏ ਉਹ, ਇਹ ਸੂਰ ਦਾ ਅਰਥ ਹੈ ਸੂਰਮਾ, ਜਿਹੜਾ ਮੈਦਾਨੇ ਜੰਗ ਵਿੱਚ ਸੂਰਮੇ ਨਾਲ ਲੜੇ ਉਹ ਸੂਰ, ਉਹ ਕਿਸੇ ਕੈਰ ਤੇ ਬੁਜਦਲ ਨਾਲ ਨਾ ਲੜੇ,
ਜਿਵੇਂ ਸੰਮੀ ਖਾਂ ਪਠਾਨ ਦੇ ਨਾਲ ਸਰਦਾਰ ਹਰੀ ਸਿੰਘ ਨਰੂਆ ਨੇ ਮੈਦਾਨੇ ਜੰਗ ਵਿਚ ਦੋ ਹੱਥ ਕੇ ਰੱਖਿਆ, ਜਿਹੜਾ ਸੂਰਮੇ ਦੇ ਨਾਲ ਉਹਨੂੰ ਦਲ ਕੇ ਰੱਖ ਦੇਵੇ ਉਹ ਗੁਰੂ ਕਾ ਸਿੱਖ ਏ। ਗੁਰੂ ਕਾ ਸਿੱਖ ਕਿਸੇ ਕੈਰ ਤੇ ਬੁਜਦਲ ਤੇ ਵਾਰ ਨਹੀਂ ਕਰਦੇ, ਅਸੰਖਾਂ ਸੂਰਮੇ ਹੋਇਆ। ਦੂਜਾ ਜਨਾ ਸਿੱਖੀ ਨਾਲ ਸੰਬੰਧ ਨਹੀਂ ਹੈਗਾ, ਮਾਝ ਦੀ ਵਾਰ ਮਲਕ ਮੁਰੀਦ ਤਥਾ ਚੰਦਰ ਹੜਾ ਸੋਈਆਂ ਕੀ ਧੁਨ ਗਾਵਣੀ, ਹੁਣ ਇਹਨਾਂ ਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ ਹੈਗਾ। ਦੋਵਾਂ ਦੀ ਆਪਸ ਵਿੱਚ ਜੰਗ ਹੋਈ ਔਰ ਇਹ ਦੋਵੇਂ ਆਪਣੇ ਆਪ ਨੂੰ ਕੌਰ ਖਵਾਉਂਦੇ ਸੀ। ਕੌਰ ਦਾ ਮਤਲਬ ਹੁੰਦਾ ਹੈ ਕਿ ਜਿਹੜਾ 400-500 ਬੰਦੇ ਦਾ ਜਰਨੈਲ ਹੋਵੇ ਉਹਨਾਂ 400-500 ਤੋਂ ਸਿਰੇ ਦਾ ਸੂਰਮਾ ਉਹਨੂੰ ਕੌਰ ਕਹਿੰਦੇ ਆ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਬੀਬੀਆਂ ਨੂੰ ਇਹ ਲਕਬ ਦਿੱਤਾ ਸੀ ਕਿ ਦੁਨੀਆਂ ਕਹਿੰਦੀ, ਕੋਈ ਕਹਿੰਦੀ ਇਹ ਭਗਤੀ ਕਰਨ ਯੋਗ ਨਹੀਂ, ਕੋਈ ਕਹਿੰਦੇ ਇਹਦੀ ਵੀਣੀ ਬਾਹ ਨਹੀਂ ਹੈਗੀ, ਮੈਂ ਇਹਨਾਂ ਨੂੰ ਲਕਬ ਜਿਹੜਾ ਇੱਕ ਔਰਤਾ ਦਿਆਂਗਾ। ਅਸੰਖ ਸੂਰ ਮੋਹ ਭਕਸਾਰ ਜਿਹੜੇ ਸਾਹਮਣੇ ਮੂੰਹ ਦੇ ਉੱਤੇ ਵਾਰ ਕਹਿੰਦੇ ਨੇ, ਅਨੇਕਾਂ ਅਸੰਖਾਂ ਸੂਰਮੇ ਹੋਏ ਆ। ਵੀ ਗੱਲ ਯਾਦ ਰੱਖਿਓ, ਜੇ ਇਸ ਘਰ ਵਿੱਚ ਸੂਰਮਿਆਂ ਦੀ ਕਦਰ ਕੀਤੀ ਗਈ ਹੈ, ਸਤਿਗੁਰ ਸਾਹਿਬ ਜੀ ਨੇ ਵੀ ਔਰ ਸਿੱਖਾਂ ਨੇ ਵੀ। ਬਿਸ਼ੰਬਰ ਦਾਸ ਤੇ ਗੋਪਾਲ ਦਾਸ ਦੋਵੇਂ ਭਰਾ ਸੀ, ਟਾਂਡੇ ਦੇ ਇਲਾਕੇ ਦੇ ਵਿੱਚ ਇਹ ਸਿੱਖਾਂ ਦੇ ਵਿਰੁੱਧ ਹੋ ਗਏ, ਸਿੱਖਾਂ ਦੇ ਅਸਾਨ ਭੁੱਲ ਗਏ। ਇਹਨਾਂ ਨੇ ਜੱਸਾ ਸਿੰਘ ਆਲੂਵਾਲੀਆ ਨੂੰ ਮੰਗਾ ਦਿੱਤਾ ਸੀ। ਜਦੋਂ ਮੈਦਾਨੇ ਜੰਗ ਦੋ ਹੱਥ ਹੋਏ, ਦੋਵਾਂ ਚਿੱਤ ਰੱਖੇ, ਲੇਕਿਨ ਜੱਸਾ ਸਿੰਘ ਆਲੂਵਾਲੀਆ ਨੇ ਮੜੇ ਦੁਸ਼ਾਲੇ ਪਾ ਕੇ ਮਾਣ ਨਾਲ ਉਹਨਾਂ ਸੰਸਕਾਰ ਕੀਤਾ ਸੀ। ਅਸੰਖ ਮੋਣ ਲੇ ਵਲਾਏ ਤਾਰ, ਐਸੇ ਅਸੰਖਾਂ ਹੋਏ ਆ ਕਿ ਜਿਨ੍ਹਾਂ ਨੇ ਲਿਵ ਜੋੜ ਕੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਬੰਦਗੀ ਕੀਤੀ। ਲੇਕਿਨ ਆਖਰ ਤੇ ਆਖਿਆ ਕੀ ਸਾਰਿਆਂ ਨੇ, ਜਿਹਨੇ ਜਪਿਆ ਕੁਦਰਤ ਕਵਣ ਕਹਾ ਵਿਚਾਰ, ਵਾਹਿਗੁਰੂ ਤੇਰੀ ਗੱਲ ਛੱਡ, ਤੇਰੀ ਕੁਦਰਤ ਦੀ ਵਿਚਾਰ ਨਹੀਂ ਕਹੀ ਜਾ ਸਕਦੀ, ਤੂੰ ਏਡਾ ਵੱਡਾ ਤੇ ਮੈਂ ਕੁਛ ਵੀ ਨਹੀਂ ਹੈਗਾ। ਵਾਰਿਆ ਨਾ ਜਾਵਾ ਇੱਕ ਵਾਰ, ਮੈਂ ਤੇ ਤੇਰੇ ਤੂੰ ਇੱਕ ਵਾਰ ਵੀ ਵਾਰਿਆ ਨਹੀਂ ਜਾ ਸਕਦਾ, ਮੈਂ ਤੇ ਬਹੁਤ ਛੋਟਾ ਵਾਂ। ਬਸ ਮੈਂ ਇੰਨਾ ਹੀ ਕਹਿ ਸਕਦਾ, ਜੋ ਤੁਦ ਭਾਵ ਹੈ ਸਾਈ ਭਰੀ ਕਾਰ, ਜੋ ਤੈਨੂੰ ਭਾਵੇ ਜਿਉਂ ਭਾਵੇ ਤੂੰ ਰਾਖ, ਤੂੰ ਨਾਨਕ ਤੇਰਾ ਦਾਸ, ਜਿਵੇਂ ਤੇਰੀ ਮਰਜ਼ੀ ਤੇਰੀ ਰਜ਼ਾ ਵਿੱਚ ਖੁਸ਼ ਹਾਂ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਵਾਹਿਗੁਰੂ ਤੂੰ ਸਦਾ ਇੱਕ ਰਸ ਰਹਿਣ ਵਾਲਾ, ਆਕਾਰ ਤੂੰ ਰਹਿ ਤੇ, ਤੂੰ ਸਦਾ ਸਲਾਮਤ ਤੇ, ਤੂੰ ਕਦੀ ਵੱਧਦਾ ਘਟਦਾ ਨਹੀਂ, ਸੁਦੀਵ ਕਾਲ ਹੋਣ ਵਾਲਾ। ਜਿਸ ਨੇ ਇਉਂ ਆਖਿਆ ਉਹਦੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਸੰਖੇਪ ਚ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰਿਓ, ਹੋਈਆਂ ਭੁੱਲਾਂ ਦੀ ਮਾਫੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਕਰੁਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦੇ ਆਵੇ ਧਾਏ ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਿ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਭ ਜਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਲ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨੇ ਚੜਾਏ ਗੁਰਦੁਆਰਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਥ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਾਰ ਸ਼ਰਿਆਤ ਦੇਖ ਤੇ ਫਤਿਹ ਬਿਰਦ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕਿਆਂ ਝੰਡੇ ਮੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੀ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਨ ਮਾਣਿਓ ਕੇ ਮਾਨ ਦਾਣਿਓ ਕੇ ਤਾਣ ਨਿਉਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸਿੱਖਤਾਂ ਦੇ ਹਿਰਦੈ ਤੇ ਵਸਾਉਣਾ ਆਈਆਂ ਸਿੱਖਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿੱਟਾਂ ਮੰਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ ਦੂਰ ਦੁਰਾਡੇ ਬਿੱਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਰੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਦਰ ਘਰ ਦੇ ਸੇਵ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਸੇਵਕਾਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮ ਨਵਾਂ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅੱਗਿਆ ਪਹੀ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ

0: ਮਨ ਬਾਛਤ ਫਲ ਦਿੱਤੀਆਂ ਨਾਨਕ ਬਲਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸਾਹਿਬ ਜੀ। ਸੋਹੇਲਾ ਰਾਗ ਗੌੜੀ ਦੀਪਕੀ ਮਾਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਹੈ ਕਰਤੇ ਕਾ ਹੋਏ ਵਿਚਾਰੋ ਕਿਤ ਕਰ ਗਾਵੋ ਸੁਹੇਲਾ ਸਿਮਰੋ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹੇਲਾ ਹੋ ਵਾਰੀ ਜਿਤ ਸੁਹੇਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਅੜੇ ਸਮਾਲਿਅਨ ਦੇਖੇਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਸਿਸਣੀਆਂ ਜੂ ਹੋਵੇ ਸਹਿਬ ਸੁਮੇਲ ਘਰ ਘਰ ਇਹੋ ਪਹੁੰਚਾ ਸਦਲੇ ਨਿਤ ਪਵਨ ਸੱਦਣ ਹਾਰਾ ਸਿਮਰੇ ਐ ਨਾਨਕ ਛੇ ਦਿਹਾਵਨ ਰਾਗਾ ਸਾ ਮਹਲਾ ਪਹਿਲਾ ਛੇ ਘਰ ਛੇ ਗੁਰੂ ਛੇ ਉਪਦੇਸ਼ ਗੁਰ ਗੁਰੇ ਕੋਵੇ ਸਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਾਹੋ ਵਿਸ ਵਿੱਚ ਸਿੰਘ ਘੜੀਆਂ ਪਹਿਰਾ ਤਿੱਤੀ ਵਾਰੀ ਮਾਹ ਹੋਵਾ ਸੂਰਜ ਕੁਰਤ ਨੇਕ ਨਾਨਕ ਕਰਤੇ ਕੇ ਕੇਤੇ ਵੇ ਸਰਾਗਤ ਨਾ ਸ੍ਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤ ਅਸ਼ੋਧ ਵਾਜੰਤ ਭੇਰੀ ਰਾਹੋ ਸਹਿਸ ਤਵ ਨੈਨ ਨਨਾ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਕਹਿ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗੋ ਹੋਏ ਜਾਤੇ ਤੇਰੇ ਨਾਇ ਵਾਸਾ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਥਲਿਉ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨਵੱਡਾ ਹੈ ਕਰ ਡੰਡਾਓਤ ਪਨਵੱਡਾ ਹੈ ਰਾਹੁ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚਲੈ ਚੁਕੈ ਦੁਖ ਪਾਵੈ ਜਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਉ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਤ ਰਾਤ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਇਹ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ ਆਉਦ ਘਟੈ ਦਿਨਸ ਰਹਿਣਾ ਰੇ ਮਨ ਗੁਰਬਿਨ ਕਾ ਸਵਾਰੇ ਰਹਾਉ ਤਿਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਇਹੋ ਰਸ ਅਖਤ ਕਦਾ ਤੇ ਜਾਨੀ ਜਾਂ ਕੋ ਆਏ ਸੋਏ ਬਿਹਾ ਜੋ ਹਰ ਗੁਰ ਤੇ ਮਨ ਵਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੋਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰਤਨ ਕੀ ਧੂਏ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁਖਨਤਾ ਸੁਖ ਰਾਸਤਾ ਕੋ ਵਿਘਨ ਨਾ ਕੋ ਲਾਗੈ ਜਾ ਕੀ ਪ੍ਰਭਾ ਗੈ ਅਰਦਾਸ ਅਰਦਾਸ ਇੱਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌ ਨਿਦ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਹੈ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ ਸੋਹਲੇ ਸਾਹਿਬ ਜੀ ਦੇ ਪਾਠ ਹੋਏ ਹਨ, ਬਾਣੀ ਪੜ੍ਹਦਿਆਂ ਤੋਂ, ਸੇਵਾ ਕਰਦਿਆਂ ਤੋਂ, ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੇ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ, ਤੰਦਰੁਸਤੀਆਂ ਬਖਸ਼ਣੀਆਂ, ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ ਪਾਤਸ਼ਾਹ ਜੀਓ, ਆਪਣੇ ਲੜ ਲਾਈ ਰੱਖਣਾ, ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਵਿੱਚ ਸੁਖਨਾ ਬਤੀਤ ਹੋਇਆ ਹੈ, ਚਾਰ ਪਹਿਰ ਰਹਿਣ ਆਪ ਜੀ ਆਪਣੇ ਭਾਣੇ ਵਿੱਚ ਬਤੀਤ ਕਰਾਉਣਾ, ਇਸ ਵੇਲੇ ਆਪ ਜੀ ਦਾ ਸੁੱਖ ਆਸਨ ਤਿਆਰ ਹੈ, ਆਪ ਆਪਣੇ ਆਸਨ ਤੇ ਬਿਰਾਜਮਾਨ ਹੋਵੋ, ਸੇਵਕਾਂ ਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ, ਸਹੀ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ।

एक अरदास पाठ कीरत के गुर रामदास राखो सरणा। एक अरदास पाठ कीरत के

ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਹਮਰੀ ਗਣਤ ਨ ਗਣੀਆ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੀ ਕਰੇ ਆਪਣੇ, ਸਦਾ ਸਦਾ ਰੰਗ ਮਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਗੁਰੂ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਨੇ ਤਰਸ ਕੀਤਾ ਹੈ ਪਾਵਨ ਤਖਤਾਂ 'ਤੇ ਸੁਭਾਇਮਾਨ ਹੋ ਕਰਕੇ, ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਸਾਨੂੰ ਬਖਸ਼ਿਸ਼ ਕੀਤੇ ਹਨ, ਜੋ ਸੋਰਠ ਰਾਗ ਵਿੱਚ ਸਾਹਿਬ ਸਤਿਗੁਰੂ

ਤਾਂ ਫਿਰ ਅਸੀਂ ਬਖਸ਼ੇ ਨਹੀਂ ਜਾਣਾ, ਕਿਉਂਕਿ ਸਾਡੇ ਗੁਨਾਹਾਂ, ਸਾਡੇ ਪਾਪਾਂ, ਸਾਡੇ ਭੁੱਲਾਂ ਦੀ ਗਿਣਤੀ ਬੇਅੰਤ ਹੈ। ਇਸ ਕਰਕੇ ਤੂੰ ਸਾਡੇ ਗੁਨਾਹਾਂ ਨਾ ਗਿਣ, ਤੂੰ ਆਪਣੇ ਬਿਰਧ ਨੂੰ ਦੇਖ, ਆਪਣੇ ਸੁਭਾਅ ਨੂੰ ਦੇਖ। ਆਪਣੇ ਬਿਰਧ ਦੀ ਪ੍ਰਤਪਾਲਨਾ ਕਰਦਾ ਹੋਇਆ ਪਾਪੀਆਂ ਗੁਨਾਹਗਾਰਾਂ ਨੂੰ ਤੂੰ ਬਖਸ਼ਣ ਵਾਲਾ ਹੈ। ਇਸ ਕਰਕੇ ਸਾਨੂੰ ਗੁਨਾਹਗਾਰ ਹੀ ਮੰਨ ਕੇ, ਪਾਪੀ ਹੀ ਮੰਨ ਕੇ ਤੂੰ ਬਖਸ਼ ਦੇ, ਆਪਣੇ ਬਿਰਧ ਦੀ ਪੈਜ ਤੂੰ ਆਪ ਰੱਖ। ਹੇ ਵਾਹਿਗੁਰੂ, ਜੇ ਤੂੰ ਕਿਰਪਾ ਕਰ ਦੇ ਤਾਂ ਸਾਰੇ ਪਾਸੋਂ ਆਪ ਤੂੰ ਰੋਕ ਲਾ ਦੇਣਾ, ਬੰਨ ਪਾ ਦੇਣਾ ਹੈ। ਗਰੀਬ ਨਵਾਜ, ਮੈਂ ਤੇਰੇ ਦਰ 'ਤੇ ਆ ਕਰਕੇ ਹੀ ਅਰਦਾਸ ਬੇਨਤੀ ਕਰਦਾ ਹਾਂ ਕਿ ਮੈਨੂੰ ਆਪਣਾ ਸੇਵਕ, ਆਪਣਾ ਦਾਸ ਬਣਾ। ਮੈਂ ਤੇਰੇ ਰੂਪ ਤੋਂ, ਤੇਰੇ ਨਾਮ ਤੋਂ, ਤੇਰੇ ਗੁਣਾਂ ਤੋਂ ਸਦਾ ਬਲਿਹਾਰੇ ਜਾਵਾਂ, ਕੁਰਬਾਨ ਜਾਵਾਂ, ਇਹ ਮੇਰੀ ਅਰਦਾਸ ਬੇਨਤੀ ਹੈ। ਪੰਚਮ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਅੰਦਰ ਇਹੀ ਕਿਰਪਾ ਕਿ ਉਸ ਵਾਹਿਗੁਰੂ ਦਾ ਤਰਲਾ ਕਿਵੇਂ ਲੈਣਾ ਹੈ, ਉਹਦੇ ਅੱਗੇ ਅਰਦਾਸ ਕਿਵੇਂ ਕਰਨੀ ਹੈ, ਇਹ ਸਾਨੂੰ ਜਾਚ ਸਿਖਾਈਏ। ਗੁਰੂ ਕਿਰਪਾ ਕਰੇ, ਸਭਨਾਂ ਨੂੰ ਧਰੋ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਪਿਆਰ ਸਹਿਤ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਹਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਅਸ਼ਟਪਦੀ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕਲ ਕਲੇਸ਼ ਤਨ ਮਹਿ ਮਿਟਾਵੋਂ।

ਨਾਮ ਨਾਮ ਇੱਕ ਆਖਿਰ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ ਤਾਂ ਕਿ ਏਕੈ ਦਰਸ਼ ਤੁਹਾਰੂ ਨਾਨਕ ਹੁਨ ਸੰਗ ਮੋਹੇ ਉਧਾਰੂ ਸੁਖਮਨੀ ਸੁਖਮ੍ਰਿਤ ਪ੍ਰਭ ਨਾਮ ਭਗਤ ਜਿਨ੍ਹਾਂ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਗਨ ਨ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋਂ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕਿਛੁ ਸੁੱਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧਮਾਏ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਰਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ

ਰੀਤਾ ਪ੍ਰਭ ਕੋ ਸਿਮਰੈ ਤਿਨ ਅਨਧਕ ਨੀਰੀ ਪ੍ਰਭ ਕੋ ਸਿਮਰੈ ਬਸੈ ਹਰਨੀਰੀ ਸੰਤ ਕਿਰਪਾ ਤੀ ਅਨਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚੌਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ

ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਯੋ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਭਾਈ ਮਨੂਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਕਿਨ ਮਾਹੇ ਉਧਾਰੀ ਅਨਿਕ ਪੁਨਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸ਼ਤਰੈ ਅਨਿਕ ਮਾਇਆ ਰੰਗ ਤਿਕ ਨ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ ਜੀ ਮਾਰ ਗਿਓ ਜਾਤ ਕੇਲਾ ਤੈ ਹਰ ਨਾਮ ਸਿੰਘ ਹੋਤ ਸੁਹੇਲਾ ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖਬਾਈ ਨਾਮ ਜਪਤ ਹੈ ਪਾਰ ਪਰਾਹੀ ਅਨਿਕ ਬਿਘਨ ਜੈ ਆਏ ਸਿੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਿਕ ਜੋਨ ਜਨ ਮੈਂ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਓ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੂਟ ਪਾਪ ਖੂਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰ ਕੇ ਗਨ ਜਾਏ ਨ ਕੋਸਾ ਹਰ ਕਾ ਨਾਮ ਮੂਹਾਂ ਸੰਗ ਤੋਸਾ ਜੇ ਪੈਡੈ ਮਾਂਦ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਚਾਹ ਪੰਥ ਤੇਰਾ ਕੋ ਨ ਸੁਝਾਨੂ ਹਰ ਕਾ ਨਾਮ ਤੈ ਨਾਲ ਪਛਾਨੂ ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ ਜਾਹ ਤ੍ਰਿਕਾ ਮਨ ਤੁਝ ਆ ਕਰ ਕੈ ਤੈ ਨਾਨਕ ਹਰ ਹਰ ਅੰਮ੍ਰਿਤ ਬਰਕੈ

ਸੇਵਾ। ਹਰ ਹਰ ਜਨ ਕੈ ਬਾਲ ਖਜ਼ੀਨਾ, ਹਰ ਧਨ ਜਨ ਕੁਆ ਪ੍ਰਭ ਦੀਨਾ, ਹਰ ਹਰ ਜਨ ਕੈ ਊਠ ਸਤਾਣੀ, ਹਰ ਪ੍ਰਤਾਪ ਜਿਨ ਅਵਰ ਨ ਜਾਣੀ, ਊਤ ਬੂਤ ਜਨ ਹਰ ਰਸ ਰਾਤੀ, ਸੁਨ ਸਮਾਦ ਨਾਮ ਰਸਮਾਤੀ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੀਤੇ ਤਰੇ, ਹਾਰ ਜਾ ਤਿਉ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲਤਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ, ਨਾਮ ਤੁਲ ਕਛ ਅਵਰ ਨਾ ਹੋਏ ਨਾ।

ਬਿਹੀਨਾਲਵਸਪਦਿ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰਤੂ ਸਾਰ ਸੁਆਰ ਸਿਗਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਹਰ ਵਿਵਸਥਾ ਤੁਜੈ ਪਿਆਰੈ ਦੂਤ ਭਰ ਜੋਵਨ ਭੋਜਨ ਸੁਖ ਸੂਦ ਬਿਰਧ ਭਇਆਉ ਪੁਰਸਾਦ ਸੈਨ ਮੁਖ ਪਿਆਉ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਝੈ ਬਖਸ਼ ਲੇਹੁ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਣਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਵ ਕਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਭਾਵ ਕਰਨੀ ਤਰਸਨਾ ਤਿਸੇ ਤਿਆਗਵਰ ਸੰਗਰਚਨਾ ਐਸੇ ਦੁਖ ਮੁੜੰਦ ਵਿਆਪੇ ਨਾਨਕ ਕਾਢ ਲਿਓ ਪ੍ਰਵਿਆਪੇ ਆਦੰਤ ਜੋ ਰੱਖਣ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ ਜਾ ਕੇ ਸੇਵਾ ਨਵ ਨਿਧ ਪਾਵੈ ਤਾਸੇ ਮੂੜਾ ਮਨ ਨੀ ਲਾਵੈ ਜੋ ਠਾਕੁਰ ਸਸਦਾ ਹਜੂਰੇ ਤਾਕੋ ਅੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤੁਸੈ ਵਿਸਾਰੈ ਮੁਗਧ ਜਾਨ ਸਦਾ ਸਦਾ ਭੁੱਲਣ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗਰਚੈ ਸਾ ਛੋਟ ਝੂਠ ਸੰਗ ਮੱਚੈ ਜੋ ਛੱਡਣਾ ਸੋ ਅਸਥਿਰ ਕਰਮਾਨੈ ਜੋ ਹੋਵਣ ਸੋ ਦੂਰ ਪਰਾਨੈ ਜੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਈ ਗਰਦ ਪ੍ਰੀਤ ਭਸਮ ਸੰਗ ਹੋਏ ਅੰਧਕੂਮ ਮੈਂ ਪਤਿਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਪਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਛਿਪ ਸੁਨਾਇ ਕਿਛ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਤਰ ਕੈਸੀ ਤਰੈ ਅਥਾਹ ਜਾ ਕੈ ਅੰਤਰ ਬਸੈ ਪ੍ਰਵਿਆਪ ਨਾਨਕ ਤੇਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੈ ਕਰ ਗਹਿਲੇ ਓੜ ਨਿਭਾਵੈ ਕਾਹਾਂ ਬੁਝਾਰਤ ਬੁਝੈ ਡੂਰਾ ਨਿਸ਼ਕਹੀਐ ਤੂੰ ਸਮਝੈ ਭੂਰਾ ਕਾਹਾਂ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਭਾਵੈ ਨ ਚੀਤ ਜੋ ਬੈਰਾਈ ਤਸਿਓ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਬਸੈ ਅਣਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੇ ਪ੍ਰਤੀਤ ਕਾਲ ਨਯਾਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧ੍ਰੋਹ ਆਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈਰ ਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ ਨਾਨਕਉ ਨ ਸੀਜਈ ਬਿਨ ਆਵੈ ਪਤ ਜਾਇ ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ ਇੱਕ ਵਸਤੂ ਕਾਰਨ ਬਿਖੋਟ ਗਵਾਵੈ ਏਕ ਭੀ ਨ ਦੇ ਦਸ ਭੀ ਹਿਰਲੇ ਤੋ ਮੂੜਾ ਕਹੁ ਕਹਾ ਕਰੇ ਜਿਸ਼ਟਾ ਗੁਰ ਸਿਉ ਨਾਹੀ ਚਾਰਾ ਤਾ ਕੋ ਕੀ ਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਗ ਨਾਨਕ ਤਿਨ ਪਾਇਆ ਗੰਧ ਸੌ ਆਪਣੀ ਦੇ ਰਾਸ ਹਾਥ ਪੀਤ ਵਰਤੈਣ ਦੁਲਾਸ ਆਪਣੀ ਮਾਨ ਕਛ ਬਹੁਤ ਸਾਹੁ ਲੈ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਤ ਉਸਕਾ ਵਿਸ਼ਵਾਸ ਨ ਹੋਵੈ ਜਿਸ ਕੀ ਬਸਤਿ ਸੀ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਤੈ ਉਸ ਤੇ ਚੋਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਿਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਕਿ ਛਾਇਆ ਸਿਉ ਰੰਗ ਲਾਵੈ ਉਹ ਬਿਨ ਸਹਿਵ ਮਨ ਪਛਤਾਵੈ ਜੋ

ਸੋਧਤ ਸੋਧਤ ਸੋਧਤ ਸਿਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਸਥੂਲ ਨੈ ਕਿਛ ਜਨਮੈ ਨੈ ਕਿਛ ਮਰੈ ਆਪਣ ਚਲਤਾਪ ਹੀ ਕਰੈ ਆਵਣ ਜਾਵਣ ਦ੍ਰਿਸ਼ਟਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਿਕ ਜੁਗਤ ਰਛ ਥਾਪ ਥਾਪ ਅਵਿਨਾਸੀ ਨਾਹੀ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਹਲਕ ਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋ ਬਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਹੱਪੇ ਮੇਲ ਲਏ ਕਿਰਪਾ ਗੁਰ ਕਾ ਸ਼ਬਦ ਜਪ ਪਹਿ ਨਿਹਾਰ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੈ ਵਡਭਾਗੈ ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖੋ ਉੱਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਇ ਹੋ।

ਤਿਸ ਕਿਚ ਅਵਰ ਨਾਹੀ ਦ੍ਰਿਸ਼ਟਾਇਆ। ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖਰ ਨਾਮ ਕਾ ਸੰਗ, ਨਾਮ ਰਸ ਜੋਜਨ ਤ੍ਰਿਪਤਾਨੀ, ਮੰਤਰ ਨਾਮ ਮਹਿ ਨਾਮ ਸਮਾਨੀ, ਉਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨ ਕੈ ਸਦਕਾਮ।

ਗਰੀਬ ਭਗ ਪ੍ਰਗਾਸੇ ਨਾਨਕ ਭਰਮੋ ਦੁਖ ਤਹਿਤੇ ਨਾਸੇ ਤਪਤ ਮਾਹੀ ਠਾਡ ਵਰਤਾਈ ਅਨੰਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸ਼ੇ ਸਾਧੂ ਕੇ ਪੂਰਨ ਉਪਦੇਸ਼ੇ ਭਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾਸਨ ਜਪਨਾ ਮੁਰਾਰੀ ਤਿਤ ਪਾਈ ਚੁੱਕੇ।

ਬੜ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਪਾਈ, ਸਤਿਗੁਰ ਤੇ ਨਿਰਮਲ ਮਤ ਲਈ। ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ। ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ। ਇਛ ਪੁੰਨੀ ਸ਼ਰਧਾ ਸਤ ਪੂਰੀ, ਰਵ ਰਹਿਆ ਸਤਸੰਗ ਹਜੂਰੀ। ਜਿਸ ਕਾ ਸਾਥ ਇੰਦਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉ ਬਿਸਰੈ ਜੇ ਕਾਲ ਨ ਭਾਨੈ, ਸੋ ਕਿਉ ਬਿਸਰੈ।

ਲਾਖੈ ਸੋ ਕਿਉ ਬਿਸਰੇ ਜੇ ਵਿਕਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰਪੁਰੇ ਤਤੇ ਹੈ ਬੁਝਾਇਆ ਪ੍ਰਭਪ ਨਾ ਨਾਨਕ ਜਨ ਤਿਆਇਆ ਸਾਜਨ ਸੰਤ ਕਰੋ ਇਹੋ ਕਾਮੋ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵਹੋ ਭਗਤ ਪਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ ਸਰਬ ਕਲਿਆਣ ਸੁਖ ਨਿਧ ਨਾਮ ਬੂੜਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮੰਤਨ ਅੰਤਰ ਹੀ ਸੁਆਓ ਨੇਤ੍ਰੋਪੇਕ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕਹਿ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀ ਜੈ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਵਚਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨਹੀਤ ਹਮ ਨਿਰਗੁਨੀ ਆਰ ਨੀਚ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈ ਕੁੰਟ ਮੁਕਤ ਮੋਖ ਪਾਏ ਨਿਮਖਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਾਤਨਵੰਤ ਹਿਰਦੈ ਬਸੇ

ਸਿਰਿਸ਼ਟ ਉਪਾਇ ਆਪਣੇ ਭਾਣੇ ਲਏ ਸਮਾਏ, ਤੁਮ ਤੇ ਭਿੰਨ ਨਹੀਂ ਕਿਛੁ ਹੋਏ। ਆਪਨ ਸੂਤ ਸਭ ਜਗਤ ਪਰੋਏ, ਜਾਪੋ ਪ੍ਰਭਿਓ ਆਪ ਬੁਝਾਏ, ਸਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਜੀ ਜੰਤਰ ਸਭ ਤਾ ਕੈ ਹਾਥ, ਦੀਨ ਦਿਆਲ ਅਨਾਥ ਕੋ ਨਾਥ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋਤਾ ਗਾਵਹੁ ਹਰੀ ਕੇਰਾ, ਮਨ ਜਨੀ ਵਸਾਇਆ, ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਾਰੀਆ, ਪੰਚ ਦੂਤ ਤੁਦ ਵਾਸੋ ਕੀਤੇ, ਕਾਲ ਕੰਟੁਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤਹੈ ਸੁਖ ਹੋਆ, ਤਿਤ ਘਰ ਅਨਹਦ ਵਾਜੇ।

ਜਿਨੇ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ, ਸਹਿਸਾ ਨਾ ਜਾਏ ਨਹਿ ਜਾਏ, ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿਸਹਿ ਜਿਉ ਮਲੀਨ ਹੈ ਕਿਰਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗਹੋ ਹਰ ਸਿਉ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਹ ਵਜਾਏ। ਜੀ ਉਹ ਮੈਲੇ ਬਾਰਹੁ ਨਿਰਮਲ, ਬਾਰਹੁ ਨਿਰਮਲ ਜੀ ਉਹ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ। ਇਹ ਤਿਸ਼ਨਾ ਵੱਡਾ ਰੋਗ ਲਗਾ ਮਰਨ ਮਨਹੋ ਵਿਸਾਰਿਆ। ਵੇਤਾ ਮੈਂ ਨਾਮ ਉੱਤਮ ਸੋ ਸੁਣ ਹੈ ਨਾਹੀ, ਫਿਰ ਹੈ ਜਿਉ ਬੇਤਾਲਿਆ। ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀ ਉਹ ਨਿਰਮਲ ਬਾਰਹੁ ਨਿਰਮਲ, ਬਾਰਹੁ ਤਾਂ ਨਿਰਮਲ ਜੀ ਉਹ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨ ਖੱਟਿਆ ਭਲੇ ਸੇਵਣ ਜਾਰੇ, ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੈ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਤਿਹਾਏ, ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੈ ਪਰਣੈ, ਗੁਰ ਬਿਨ ਅਵਰ ਨ ਜਾਣੈ ਕੋਏ। ਕਹੈ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਬੇ ਕੀਆਂ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵ ਉਹ ਸਿੱਖ ਸਤਿਗੁਰੂ ਕੇ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਤ ਆਵੈ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਇਨ੍ਹਾਂ ਸਿੰਘਾਂ ਸਿੰਘਣੀਆਂ

ਝੰਡੇ ਪੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੁਲਾਓ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ

ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ। ਸਤਿਗੁਰੂ ਜੀ, ਆਪ ਜੀ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ, ਆਪ ਜੀ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਮਹਾਰਾਜ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਪਾਠ ਹੋਇਆ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਮਹਾਰਾਜ ਜੀ ਬਾਣੀ ਪੜ੍ਹਦਿਆਂ, ਸੁਣਦਿਆਂ, ਸੇਵਾ ਕਰਦਿਆਂ, ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸੁਆਸਾਂ ਸੰਗ ਨਿਭਾਉਣਾ। ਮਹਾਰਾਜ ਜੀ ਦਾਰਾਈ ਸੰਗਤ ਦੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਸਭ ਦੀ ਹਾਜ਼ਰੀ ਲੇਖੇ ਲਾਉਣੀ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣਾ, ਸਭਨਾਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਵਿੱਚ ਨਾਮ ਦਾ ਪ੍ਰਗਾਸ ਕਰਨਾ, ਦੁੱਖਾਂ ਦਾ ਨਾਸ ਕਰਨਾ, ਆਪਣੇ ਭਜਨ ਦਾ ਪ੍ਰਤਾਪ ਬਖਸ਼ਿਸ਼ ਕਰਨਾ, ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਬਾਣੀ ਅਤੇ ਬਾਣੀ ਦੇ ਨਾਲ ਲਾਉਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਜੋ ਸੰਗਤਾਂ ਮੀਡੀਆ ਦੇ ਰਾਹੀਂ ਘਰਾਂ ਦੇ ਵਿੱਚ ਬੈਠ ਕੇ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨਾਂ ਦੀ ਅਰਦਾਸ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਪਣੇ ਦਰ ਘਰ ਦਾ ਪ੍ਰੇਮ ਪਿਆਰ ਬਖਸ਼ਿਸ਼ ਕਰਨਾ। ਮਹਾਰਾਜ ਜੀ ਦਰ ਘਰ ਦੇ ਟਹਿਲੀਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਭੈ ਭਾਵਨੇ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਸਤਿਗੁਰੂ ਜੀ ਕੋਟਾਨ ਕੋਟ ਸ਼ੁਕਰ ਹੈ, ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ। ਸਤਿਗੁਰੂ ਜੀ ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਯੋਗ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਹਾਰਾਜ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਆਪ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਗੁਰੂ ਘਰ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾਹ ਵਿਸਮਾਦ ਉੱਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜਰਾ ਹਜੂਰ ਵੇਖ ਵਿਡਾਣ ਰਿਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ

ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕਹੋ ਕਰੋੜੀ ਚਲਤ ਨਯੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵਹਿ ਪੂਰ, ਸਗਲਿਆ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰ

ਚੰਗਾ ਪੰਖੀ ਪਾਉਂਦੀਆਂ ਲੈਣ ਨਾਸਾ ਸੂਏ ਜੜ ਪਵਾਈ ਹੈ ਜੰਤ ਨਾਨਕ ਪਾਉਂਦਿਆਂ ਗਣਤਨ ਅੰਤ ਬੰਧਨ ਬੰਦ ਪਵਾਏ ਸੋ ਪਿਆਰ ਕਿਰਤ ਨੱਚਿਆ ਸਭ ਕੋਏ

0: ਲੱਗਿਆ ਤੱਕ ਮਹੱਲਾ ਪਹਿਲਾ
1: ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁਨਾ ਪ੍ਰਵਾਣ ਲੱਖ ਤਬ ਪ੍ਰਤੀਰਥ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟੈ ਪਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤਾ ਕਰਣਾ ਕਿਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨੀ ਸ਼ਰਣ ਪੌੜੀ ਸੱਚਾ ਸਾਹਿਬ।

0: ਗੁਰ ਬਿਨ ਸੂਤਾ ਪਗ ਉਪੇ ਧਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਸ਼ਾਈ ਪਾਈ ਮੂਰਖ ਹੰਦੈ ਪਤ ਗਵਾਈ
1: ਗਿਣ ਨਾਵੇ ਕਿਸ ਥਾਈ ਨਾ ਪਾਈ ਰਹੇ ਬਿਬਾਣੀ ਮੜੀ ਮਸਾਣੀ ਨੰਦਨ ਜਾਣੇ ਫਿਰ ਪਛਤਾਣੀ।

0: ਇਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ
1: ਕੋੜ ਮਿੱਠਾ ਕੋੜ ਮਾਖਿਓ ਕੋੜ ਡੋਬੇ ਪੂਰ ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ ਮਹੱਲਾ।

बिन नावें रस खाहे, नानक वै जानिए तित मुख तुकां।

0: ਭੰਡ ਮੂਆ ਭੰਡ ਭਾਲੀਐ ਭੰਡ ਹੋਵੇ ਬੰਧਾਨ। ਸੋ ਕਿਉ ਮੰਦਾ ਆਖਿਐ ਜਿਤ ਜੰਮੈ ਰਾਜਾਨ। ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਈ। ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ।
1: ਜਿਤ ਮੁਖ ਸਦਾ ਸਲਾਹੀਐ ਭਾਗਾਂ ਰਤੀ ਚਾਰ। ਨਾਨਕ ਤੇ ਮੁਖ ਉਜਲੇ ਤਿਤ

ਪਰਮ ਸਨਮਾਨ ਯੋਗ ਗੁਰੂ ਪਿਆਰੇ ਖਾਲਸਾ ਜੀਓ, ਗੁਰੂ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਜੋ ਸਾਨੂੰ ਆਪਣੀ ਨਿੱਘੀ ਗੋਦ ਵਿਖੇ ਬਿਠਾ ਕਰਕੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਲਾਹੇ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਧੰਨ ਗੁਰੂ ਜੀ ਧੰਨਵਾਦ ਸੱਚੇ ਪਾਤਸ਼ਾਹ ਸਾਡੀ ਸਭਨਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰ ਲੈਣ, ਸਭਨਾਂ ਦਾ ਗਾਵਿਆ ਸੁਣਿਆ ਥਾਂ ਪਾ ਦੇਣ, ਸਭਨਾਂ ਨੂੰ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਹਾਜ਼ਰੀ ਬਖਸ਼ਿਸ਼ ਕਰਨ, ਸਭਨਾਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਬਣੀ ਰਹੇ, ਸਤਿਗੁਰੂ ਜੀ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜੀ ਰੱਖਣ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਖਾਲਸਾ, ਤਖ਼ਤ ਸ੍ਰੀ ਦਮਦਮਾ ਸਾਹਿਬ ਵਾਲੇ, ਜੋ ਕਿ ਪਿਛਲੇ ਤਿੰਨ ਵੀਕਾਂ ਤੋਂ ਆਪ ਜੀਆਂ ਨੂੰ ਰੱਬੀ ਬਾਣੀ ਤੁਰਕੀ ਬਾਣੀ ਦੇ ਨਾਲ ਜੋੜ ਰਹੇ ਹਨ। ਸੋ ਆਓ ਪਿਆਰ ਸਹਿਤ ਉਹਨਾਂ ਪਾਸੋਂ ਅੱਜ ਦੇ ਮੁੱਖ ਵਾਕ ਦੀ ਵਿਚਾਰ ਸਰਵਣ ਕਰੀਏ ਜੀ, ਅਤੇ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦਾਤੇ ਨੇ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੋੜਿਆ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ 619 ਅੰਕ ਦੇ ਉੱਤੇ ਸੋਰਠ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ ਜੋਤ ਸਰੂਪ, ਸੱਚੇ ਪਿਤਾ ਪੰਜਵੇਂ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਦੀ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਸਾਹਿਬ ਜੀ ਨੇ ਇਸ ਇਲਾਹੀ ਫੁਰਮਾਨ ਦੇ ਵਿੱਚ ਸਾਚਾ ਸਾਹਿਬ ਸਦ ਮਿਹਰਬਾਨ, ਉਹ ਵਾਹਿਗੁਰੂ ਅਕਾਲ ਪੁਰਖ ਸਦਾ ਮਿਹਰ ਵਰਤਾਉਂਦਾ ਹੈ, ਸਦਾ ਦਿਆਲੂ ਹੈ, ਜਿਸ ਨੂੰ ਆਪਾਂ ਜਾਪ ਸਾਹਿਬ ਦੇ ਅਖੀਰਲੇ ਫੁਰਮਾਨ ਚ ਪੜ੍ਹਦੇ ਹਾਂ, ਦੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰ ਸਰੂਪ ਹੈ। ਉਹ ਦਿਆਲੂ ਸਰੂਪ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ, ਇੱਕ ਤੇ ਉਹਨਾਂ ਸੱਜਣਾਂ ਕੋਲੇ ਗਏ ਜਿਹੜੇ ਉਸ ਵਾਹਿਗੁਰੂ ਦੀ ਬੰਦਗੀ ਕਰਦੇ ਸੀ, ਕੋਈ ਤਾਂ ਲਾ ਕੇ ਬੈਠੇ ਸੀ, ਇੱਕ ਉੱਥੇ ਗਏ ਜਿੱਥੇ ਕਰਮ ਕੱਪੜੇ ਧਰਮ ਦੇ ਸੀ, ਲੇਕਿਨ ਬੰਦਾ ਬਹੁਤ ਹੰਕਾਰੀ ਹੋ ਚੁੱਕਿਆ ਹੋਇਆ ਸੀ। ਪਰ ਸਤਿਗੁਰੂ ਸਾਹਿਬ ਜੀ ਉਸ ਦਾ ਭਲਾ ਕਰਨਾ ਚਾਹੁੰਦੇ ਸੀ, ਦਿਆਲੂ ਸਰੂਪ ਹੈ ਨਾ, ਵੀ ਇਹਦਾ ਹੰਕਾਰ ਕੱਢ ਕੇ ਇਹਦਾ ਭਲਾ ਕੀਤਾ ਜਾਵੇ। ਇੱਕ ਐਸਾ ਵੀ ਹੋਇਆ ਵੀ ਦੁਨੀਆਂ ਦੇ ਲੋਕਾਂ ਸਤਾਏ ਹੋਏ ਜਿਹੜੇ ਸੀਗੇ ਉਹ ਡਰ ਗਏ ਹੋਏ ਸੀ ਅੰਦਰ ਤੋਂ, ਇੰਨਾ ਹੀ ਕਿ ਉਹ ਸਤਿਗੁਰ ਸਾਹਿਬ ਜੀ ਨੂੰ ਵੀ ਇਉਂ ਹੀ ਸਮਝ ਬੈਠੇ ਵੀ ਸਤਿਗੁਰ ਵੀ ਜਿਵੇਂ ਕੋਈ ਦੁਨੀਆਂ ਦੀ ਹਕੂਮਤ ਵਾਲੇ ਆਉਂਦੇ ਆ ਲੁੱਟ ਕੇ ਚਲੇ ਜਾਂਦੇ ਆ, ਲੇਕਿਨ ਉਹ ਗੁਰੂ ਦਿਆਲੂ ਸਰੂਪ ਹੈ। ਮਾਲਵੇ ਧਰਤੀ ਦੇ ਉੱਤੇ ਜੋ ਜੰਗ ਸ੍ਰੀ ਮੁਕਤਸਰ ਸਾਹਿਬ ਦੀ ਹੋਈ, ਅਸੀਂ ਕਈ ਵਾਰੀ ਕਹਿੰਦੇ ਵੀ ਸਿਰਫ 40 ਸਿੱਖ ਸ਼ਹੀਦ ਹੋਏ, ਨਹੀਂ, ਉਹਦੇ ਚ ਹੋਰ ਸਿੱਖ ਵੀ ਬਹੁਤ ਸੀ, ਔਰ ਕੁਛ ਐਸੇ ਸੀ ਜਿਨ੍ਹਾਂ ਤੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਦੀ ਬਖਸ਼ਿਸ਼ ਹੋਈ ਹੋਈ ਸੀ। ਹੁਣ ਬਖਸ਼ਿਸ਼ ਕਿਵੇਂ ਹੋਈ? ਮੁਕਤਸਰ ਸਾਹਿਬ ਜੰਗ ਦਾ ਸ਼ਹੀਦ ਬਾਬਾ ਪੀਰੂ ਜੀ ਏ ਮਾਲਵੇ ਨੂੰ ਪਹਿਲਾਂ ਜੰਗਲ ਦੇਸ਼ ਕਹਿੰਦੇ ਸੀ, ਮਾਝਾ ਦੁਆਬਾ ਪਾਕਿਸਤਾਨ ਦਾ ਇਲਾਕਾ, ਇਹ ਸਾਰਾ ਬਾਹਰ ਦਾ ਇਲਾਕਾ ਸੀ, ਉਪਜਾਊ ਸੀ, ਮਾਲਵਾ ਇੰਨਾ ਉਪਜਾਊ ਨਹੀਂ ਸੀ ਹੈਗਾ, ਰੇਤ ਦੇ ਟਿੱਬੇ ਸੀ, ਬੇਰੀਆਂ ਮਲੇ ਕਰੀਰ ਵਾਣ ਜਵਾਰ ਹੁੰਦੀ ਸੀ,
ਔਰ ਮਾਲਵੇ ਚ ਬੱਕਰੀਆਂ ਰੱਖੀਆਂ ਹੁੰਦੀਆਂ ਸੀ ਕਿ ਬੱਕਰੀਆਂ ਦਾ ਕੰਮ ਕੀ ਏ ਵੀ ਮਰੇ ਕਰੀਰ ਖਾਲੇ ਉਹਨਾਂ ਦੇ ਇੱਜੜ ਹੁੰਦੇ ਸੀ ਜਦੋਂ ਕਿਸੇ ਹਕੂਮਤ ਵਾਲੇ ਲੰਘਣਾ ਉਹਨੇ ਨਾਲੇ ਤਾਂ ਬੱਕਰੀਆਂ ਨੇ ਦੁੱਧ ਪੀ ਜਾਣੇ ਕੋਈ ਮਾਰ ਕੇ ਖਾ ਜਾਣੀਆਂ ਤੇ ਜੇ ਉਹਨੇ ਕੋਈ ਭੇਟਾ ਮੰਗਣੀ ਆਪਣੀ ਉਲਟਾ ਉਹਦੀ ਕੁੱਟ ਮਾਰ ਕਰ ਦੇਣੀ ਜਦੋਂ ਮੇਰੀ ਪੀਰੀ ਦੇ ਮਾਲਕ ਮਾਲ ਵਿੱਚ ਆਏ ਪਹਿਲਾਂ ਬਾਬਾ ਪੀਰੂ ਨੇ ਇਕੱਲਾ ਪੀਰੂ ਸੀਗਾ ਸਤਿਗੁਰ ਸਾਹਿਬ ਜੀ ਨੇ ਇਸ ਨੂੰ ਕਿਹਾ ਲਿਆ ਭਾਈ ਸਾਨੂੰ ਦੁੱਧ ਛਕਾ ਉਸਨੇ ਸਮਝਿਆ ਵੀ ਇਹ ਵੀ ਹਕੂਮਤ ਵਾਲੀ ਇਹ ਵੀ ਕੋਈ ਬਾਦਸ਼ਾਹੀ ਏ ਹੁਣ ਦੁੱਧ ਛਕਾ ਤਾ ਸਤਿਗੁਰ ਸਾਹਿਬ ਜੀ ਨੇ ਸੱਦਿਆ ਵੀ ਭਾਈ ਦੱਸ ਤੇਰੀ ਕਿੰਨੀ ਕੀਮਤ ਬਣਦੀ ਏ ਤੇਰੇ ਦੁੱਧ ਦਾ ਮੁੱਲ ਕਿੰਨਾ ਬਣਦਾ ਇਹ ਦੇ ਦੀਏ ਹੁਣ ਜਿਵੇਂ ਪਹਿਲਾਂ ਹਕੂਮਤ ਵਾਲੇ ਜੋ ਮੁੱਲ ਮੰਗਦਾ ਸੀ ਕੁੱਟ ਪੈਂਦੀ ਸੀਗੀ ਅੱਜ ਕੱਲ ਵੀ ਇਉਂ ਹੀ ਹੁੰਦਾ ਹੈ ਹਕੂਮਤ ਵਾਲੇ ਜਿੱਥੇ ਵੀ ਜਾਓਗੇ ਨਾ ਉੱਥੇ ਕਈ ਦੁਕਾਨਦਾਰਾਂ ਤੋਂ ਪੰਜਾਬ ਦੇ ਵਿੱਚ ਕੁਛ ਹੁੰਦਾ ਹੈ ਇੰਡੀਆ ਸਾਰੇ ਚ ਹੀ ਹੁੰਦਾ ਹੈ ਵੀ ਜਿਹਨਾਂ ਕੋਲ ਪੁਲਿਸ ਵਾਲੇ ਜਿਹਦੇ ਕੋਈ ਚਾਹ ਪੀ ਲਈ ਪੈਸੇ ਕੋਈ ਨਹੀਂ ਦਿੰਦੇ ਸਬਜ਼ੀ ਨੂੰ ਪੈਸੇ ਕੋਈ ਨਹੀਂ ਦਿੰਦੇ ਉਹ ਹੁਣ ਡਰੇ ਵੀ ਕਿ ਮਜ਼ਾਕ ਕਰਦੇ ਪਏ ਆ ਜਦੋਂ ਸਾਹਿਬ ਜੀ ਨੇ ਤੀਜੀ ਵਾਰ ਆਖਿਆ ਹੁਣ ਉਹਨੇ ਵਚਨ ਆਖਿਆ ਛੇਵੇਂ ਪਾਤਸ਼ਾਹ ਨੂੰ ਸੱਚੇ ਪਾਤਸ਼ਾਹ ਜੋ ਤੁਸੀਂ ਦੇ ਸਕਦੇ ਨਾ ਉਹ ਦੇ ਦਿਓ ਬਹੁਤ ਵੱਡੀ ਗੱਲ ਸੀ ਹੁਣ ਗੁਰੂ ਹਰਗੋਬਿੰਦ ਸਾਹਿਬ ਤਾਂ ਬਹੁਤ ਬਖਸ਼ਿਸ਼ ਕਰ ਸਕਦੇ ਆ ਸਤਿਗੁਰ ਸਾਹਿਬ ਜੀ ਨੇ ਕੋਲ ਸੱਦ ਕੇ ਆਪਣੇ ਗੱਲ ਨਾਲ ਆ ਕੇ ਸਿਰ ਤੇ ਹੱਥ ਰੱਖਿਆ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰੂ ਤਾਂ ਦਿਆਲੂ ਹੈ ਨਾ ਸਦਾ ਅਗਾਮ ਨਿਗਾਮ ਦੀ ਸੋਝੀ ਹੋ ਗਈ ਔਰ ਉਹੀ ਡਰਨ ਵਾਲਾ ਬੱਚਾ ਬਾਬਾ ਪੀਰੂ ਬਣ ਗਿਆ ਕਲਗੀਧਰ ਪਾਤਸ਼ਾਹ ਦੇ ਨਾਲ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਇਆ ਗੁਰੂ ਮਿਹਰ ਕਰ ਗਿਆ ਗੁਰੂ ਨਾਨਕ ਦਾ ਘਰ ਸਦਾ ਦਿਆਲੂ ਹੈ ਤੇਰੇ ਮੰਗਣ ਵਿੱਚ ਭੁਲੇਖਾ ਹੋਇਆ ਤੇਰੇ ਆਉਣ ਚ ਦੇਰੀ ਹੋ ਸਕਦੀ ਹੈ ਲੇਕਿਨ ਇਹ ਘਰ ਸਦਾ ਦਿਆਲੂ ਸਤਿਗੁਰ ਸਾਚਾ ਸਾਹਿਬ ਸਦ ਮਿਹਰਬਾਨ ਬੰਧ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਬੰਦ ਰੋਕ ਹੁਣ ਰੋਕ ਕੀ ਪਾਈਏ ਵੀ ਸਾਡੇ ਅੰਦਰ ਸੰਤੋਖ ਰੱਖ ਦਿੱਤਾ ਹੈ ਜਦੋਂ ਅੰਦਰ ਸੰਤੋਖੀ ਹੋ ਗਿਆ ਨਾ ਉਦੋਂ ਕੁਛ ਮੰਗਦਾ ਨਹੀਂ ਉਹਨੂੰ ਪਤਾ ਹੈ ਕਿ ਬਿਨ ਬੋਲਿਆ ਸਭ ਕੁਛ ਜਾਣਦਾ ਕਿ ਅੱਗੇ ਕੀਤੇ ਅਰਦਾਸ ਉਹਦੇ ਅੰਦਰ ਇੰਨਾ ਸੰਤੋਖ ਹੋ ਗਿਆ ਹੈ ਕਿ ਉਹ ਹੁਣ ਮੰਗਣ ਵਾਲਾ ਨਹੀਂ ਰਿਹਾ ਜਦੋਂ ਉਹ ਸੰਤੋਖੀ ਹੋ ਜਾਂਦਾ ਹੈ ਉਹਨੂੰ ਪੁੱਛੇ ਵੀ ਸੰਤੋਖੀ ਹੋ ਗਿਆ ਕਿਵੇਂ ਹੋ ਗਿਆ ਉਹ ਕਹਿੰਦਾ ਗੁਰੂ ਨੇ ਕਿਰਪਾ ਕਰਤੀ ਹੈ ਗੁਰੂ ਕਿਰਪਾ ਤੋਂ ਬਿਨਾਂ ਮਨ ਮੰਗਣ ਤੋਂ ਨਹੀਂ ਅੱਟ ਸਕਦਾ ਹੈਗਾ ਜਦੋਂ ਗੁਰੂ ਕਿਰਪਾ ਕਰਦਾ ਹੈ ਅੰਦਰ ਸੰਤੋਖੀ ਹੋ ਜਾਂਦਾ ਹੈ ਫਿਰ ਉਹਦਾ ਜੀਵਨ ਮੁਕਤ ਉਹ ਆਪਣੇ ਜੀਵਨ ਦੇ ਵਿੱਚ ਬੰਧਨਾਂ ਤੋਂ ਮੁਕਤ ਹੋ ਜਾਂਦਾ ਫਿਰ ਉਹ ਮੰਗਦਾ ਨਹੀਂ ਬਾਬਾ ਮਰਦਾਨਾ ਜੀ ਪਿੰਡ ਘਰ ਦਾ ਨਾਂ ਦਾਨਾ ਸੀਗਾ ਹੁਣ ਕੀ ਕਰਦੇ ਸੀ ਦਾਨਾ ਹੀ ਕਰਦਾ ਸੀਗਾ ਰਾਗ ਸੁਣਾਉਂਦਾ ਸੀ ਤੇ ਸੁਣਾਉਣ ਤੋਂ ਬਾਅਦ ਮੰਗਦਾ ਸੀਗਾ ਗੁਰੂ ਨਾਨਕ ਦੇ ਘਰ ਮੰਗਣਾ ਨਹੀਂ ਹੈਗਾ ਕੋਈ ਸਾਜ ਵੀ ਇਹੋ ਜਿਹੇ ਨੇ ਕਿ ਜਿਹੜੇ ਮੰਗਣ ਦੇ ਪ੍ਰਤੀਕ ਨੇ ਡਫਲੀ ਸਾਜ ਹੈ ਨਾ ਗੁਰੂ ਨਾਨਕ ਦੇ ਘਰ ਪ੍ਰਵਾਨ ਨਹੀਂ ਚੜਦਾ ਡਫਲੀ ਵੀ ਇੱਕ ਪਾਸਿਓਂ ਵੱਜਦੀ ਏ ਤੇ ਢਾਡੀ ਢਾਡਾ ਵੀ ਜਾਂਦਾ ਉਹ ਵੀ ਇੱਕ ਪਾਸਿਓਂ ਵੱਜਦੀ ਏ
ਲੇਕਿਨ ਢੱਡ ਨੂੰ ਦੋ ਪਾਸਿਆਂ ਤੋਂ ਮੜਿਆ ਹੋਇਆ ਹੈ, ਡਫਲੀ ਇੱਕ ਪਾਸਿਓ ਮੜੀ ਹੋਈ, ਕਿਉਂਕਿ ਡਫਲੀ ਵਜਾਉਣ ਵਾਲਾ ਬਾਅਦ ਵਿੱਚ ਉਹਨੂੰ ਰੱਖਦਾ ਹੈ ਸਿੱਧੀ ਕਰਕੇ, ਲਿਆਓ ਦਿਓ ਮੈਨੂੰ, ਮੈਂ ਮੰਗਦਾ ਮੇਰੇ ਗੁਣ ਦੀ ਕਦਰ ਕਰੋ। ਢੱਡ ਦੋ ਪਾਸਿਓ ਮੜੀ ਹੋਈ ਹੈ ਕਿਉਂਕਿ ਇਹ ਮੰਗਣ ਦਾ ਪ੍ਰਤੀਕ ਨਹੀਂ ਹੈਗਾ। ਤੇ ਦਾਨਾ ਮੰਗਦਾ ਹੁੰਦਾ ਸੀਗਾ। ਇੱਕ ਦਿਨ ਇਹੋ ਜਿਹਾ ਆਇਆ ਕਿ ਇਨ ਨਾਨਕਿਆਣਾ ਸਾਹਿਬ ਦੀ ਧਰਤੀ ਦੇ ਉੱਤੇ ਸੱਥ ਵਿੱਚ ਬਹਿ ਕੇ ਰਾਗ ਗਾਇਆ। ਰਾਗ ਗਾਉਣ ਤੋਂ ਬਾਅਦ ਇਹਨੇ ਹੱਥ ਕੀਤਾ ਸਾਰਿਆਂ ਅੱਗੇ ਵੀ ਲਿਆਓ ਮੈਨੂੰ ਦਿਓ ਕੁਛ, ਲੇਕਿਨ ਕਿਸੇ ਨੇ ਫੁੱਟੀ ਕੌਡੀ ਵੀ ਨਹੀਂ ਦਿੱਤੀ। ਉਹ ਨਿਰਾਸ਼ ਹੋ ਗਿਆ। ਦੁਨੀਆਂ ਤੋਂ ਨਿਰਾਸ਼ ਹੋਣ ਦੀ ਦੇਰੀ ਏ ਤੇ ਉਹ ਉਸੇ ਵੇਲੇ ਰਹਿੰਦ ਕਰ ਦਿੰਦਾ। ਜੇ ਉਹ ਨਿਰਾਸ਼ ਹੋਇਆ ਦੁਨੀਆਂ ਤੋਂ ਤੇ ਗੁਰੂ ਨਾਨਕ ਸਾਹਿਬ ਆਏ, ਪੁੱਛਿਆ ਜਾਣਿਆ ਕੀ ਹੋਇਆ ਕਿ ਬਾਬਾ ਇਹਨਾਂ ਨੂੰ ਏਡਾ ਕੀਮਤੀ ਰਾਗ ਸੁਣਾਇਆ, ਕਿਸੇ ਨੇ ਫੁੱਟੀ ਕੌਡੀ ਵੀ ਨਹੀਂ ਪਾਈ। ਸਾਹਿਬ ਜੀ ਕਹਿਣ ਲੱਗੇ, ਆ ਫਿਰ ਇੱਕ ਫੁਰਮਾਨ, ਇੱਕ ਸ਼ਬਦ ਮੇਰੇ ਨਾਲ ਗਾ। ਜੋ ਮੰਗੇਗਾ ਉਹ ਦਿਆਂਗਾ। ਹੁਣ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਜੋ ਮੰਗੇਗਾ ਮੈਂ ਉਹ ਦਿਆਂਗਾ ਤੈਨੂੰ, ਕੋਈ ਸ਼ਰਤ ਨਹੀਂ ਰੱਖੀ ਵੀ ਤੈਨੂੰ ਇੰਨੇ ਦਿਆਂਗੇ, ਤੂੰ ਜੋ ਮੰਗੇਗਾ ਉਹ ਦਿਆਂਗਾ। ਕਹਿਣ ਲੱਗਾ ਠੀਕ ਹੈ। ਸਤਿਗੁਰ ਸਾਹਿਬ ਜੀ ਨੇ ਆਸਾ ਰਾਤ ਦਾ ਫੁਰਮਾਨ ਗਾਇਆ ਉੱਤੇ, ਮੋਹ ਕੁਟੰਬ ਮੋਹ ਸਭਕਾਰ, ਮੋਹ ਤੁਮ ਜੋ ਸਗਲ ਵਿਕਾਰ, ਮੋਹ ਔਰ ਭਰਮ ਤਜੋ ਤੁਮ ਵੀਰ, ਸਾਚ ਨਾਮ ਹਿਰਦੇ ਰਵੇ ਸਰੀਰ। ਜਦੋਂ ਸਤਿਗੁਰ ਸਾਹਿਬ ਜੀ ਨੇ ਸ਼ਬਦ ਸੰਪੂਰਨ ਕੀਤਾ, ਦਾਨਾ ਮਸਤ ਸੀਗਾ, ਸਾਹਿਬ ਜੀ ਨੇ ਝੂਣ ਕੇ ਠਾਇਆ, ਦਾਨਿਆ ਤੈਰਨਾ ਮੇਰਾ ਵਾਇਦਾ ਸੀ ਕਿ ਤੂੰ ਇੱਕ ਸ਼ਬਦ ਮੇਰੇ ਨਾਲ ਗਾਉਣਾ, ਉਹਦੇ ਬਾਅਦ ਤੂੰ ਜੋ ਮੰਗੇਗਾ ਮੈਂ ਤੈਨੂੰ ਦਿਉਂਗਾ। ਲੇਕਿਨ ਦਾਨਾ ਕਹਿਣ ਲੱਗਾ, ਦਾਤਿਆ ਬਾਬਾ ਤੇਰੇ ਨਾਲ ਸ਼ਬਦ ਗਾਉਣ ਵਿੱਚ ਇੰਨਾ ਕੁਛ ਮਿਲ ਗਿਆ ਕਿ ਹੁਣ ਕੁਛ ਮੰਗਣ ਦੀ ਲੋੜ ਨਹੀਂ ਰਹੀ। ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ। ਜਿਹੜਾ ਹੱਥ ਕਰਕੇ ਮੰਗਦਾ ਸੀ ਦਾਨਾ, ਉਹ ਹੁਣ ਕਹਿੰਦਾ ਹੈ ਵੀ ਮੰਗਣ ਦੀ ਲੋੜ ਨਹੀਂ ਰਹੀ। ਮਰਦਾਨਾ ਨਾਂ ਗੁਰੂ ਨਾਨਕ ਸਾਹਿਬ ਨੇ ਰੱਖਿਆ, ਘਰ ਦਾ ਨਾਂ ਦਾਨਾ ਸੀ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਫਿਰ ਦਾਨਾ ਨਹੀਂ ਮਰਦਾਨਾ ਹੈ। ਹੁਣ ਮਰਦਾਨਾ ਕੌਣ ਹੈ? ਸੋਈ ਮਰਦ ਮਰਦ ਮਰਦਾਨਾ, ਮਰਦਾਂ ਵਿੱਚੋਂ ਮਰਦ, ਜਿਹਦੇ ਅੰਦਰ ਸੱਚ ਦੀ ਮਰਦਾਨਗੀ ਆ ਗਈ ਹੈ, ਸੱਚ ਨਾਲ ਜੁੜ ਗਿਆ। ਹਾਂ, ਇਹ ਗੱਲ ਵੱਖਰੀ ਹੈ ਕਿ ਅਸੀਂ ਹਾਸ ਰਾਸ ਚ ਉਹਦੇ ਚੁਟਕਲੇ ਬਣਾ ਦਿੱਤੇ ਆ ਔਰ ਉਸ ਦਿਨ ਤੂੰ ਤੁਰਿਆ, ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦਾ ਸਾਥ ਨਹੀਂ ਛੱਡਿਆ, ਫਿਰ ਅੰਦਰ ਕਿੰਨਾ ਟਿਕਾ ਸੀਗਾ। ਜਦੋਂ ਬਾਬਾ ਮਰਦਾਨਾ ਜੀ ਦਾ ਅੰਤਮ ਸਮਾਂ ਸੀਗਾ, ਉਹਨਾਂ ਨੂੰ ਪਤਾ ਲੱਗ ਗਿਆ ਸੀ ਤੁਲੰਬੇ ਨਗਰ ਦੇ ਵਿੱਚ। ਆਖਿਆ ਬਾਬਾ ਸਮਾਂ ਨੇੜੇ ਆ ਗਿਆ, ਮੈਨੂੰ ਬਖਸ਼ ਲਈ। ਸਾਹਿਬ ਜੀ ਨੇ ਪੁੱਛਿਆ, ਮਰਦਾਨਿਆ ਤੇਰੀ ਯਾਦਗਾਰ ਬਣਾ ਦਿਆਂ, ਕੋਈ ਚਾਹੁੰਦਾ ਵੀ ਤੇਰੀ ਨਿਸ਼ਾਨੀ ਬਣ ਜਾਵੇ, ਕਬਰ ਬਣ ਜਾਵੇ, ਬਣਾ ਦਿਆਂ? ਨਾ ਬਾਬਾ, ਨਾ ਮੇਰਾ ਕੁਛ ਨਾ ਬਣਾਈ। ਅਸੀਂ ਸਾਰੇ ਚਾਹੁੰਦੇ ਹਾਂ ਵੀ ਸਾਡਾ ਕੁਛ ਨਾ ਕੁਛ ਮਗਰੂ ਬਣ ਜਾਵੇ, ਸਾਡਾ ਨਾਂ ਹੋਵੇ। ਲੇਕਿਨ ਜਿਹਨੂੰ ਉਹਨੇ ਅੰਦਰ ਬੰਦ ਪਾ ਦਿੱਤਾ, ਸੰਤੋਖ ਬਖਸ਼ਦਾ, ਉਹ ਕਹਿੰਦਾ ਮੇਰਾ ਕੁਛ ਨਾ ਬਣੇ, ਜੋ ਬਣੇ ਗੁਰੂ ਕਾ ਬਣੇ। ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ। ਕੇਵਲ ਸੰਤੋਖ ਨਹੀਂ ਬਖਸ਼ਿਆ, ਬਾਬਾ ਮਰਦਾਨਾ ਜੀ ਦੀ ਕਲਿਆਣ ਕਰਤੀ। ਆਖਿਆ ਤੇਰੀ ਮੜੀ ਤੇ ਨਹੀਂ ਬਣੇਗੀ, ਪਰ ਤੇਰੀ ਤੇ ਮੇਰੀ ਯਾਦ ਦੁਨੀਆਂ ਦੇ ਵਿੱਚ ਬਣੇਗੀ। ਸਾਹਿਬ ਜੀ ਕਹਿੰਦੇ ਉਹ ਵਾਹਿਗੁਰੂ ਅਕਾਲ ਪੁਰਖ ਅੱਗੇ ਆ ਕੇ ਡਿੱਗ, ਲੇਕਿਨ ਇਹ ਨਾ ਆਖੀ
ਵੀ ਮੈਂ ਇੰਨੀ ਸੇਵਾ ਕਰ ਦਿੱਤੀ ਹੈ, ਨਹੀਂ ਇਹ ਤੇਰਾ ਹੰਕਾਰ ਹੋਏਗਾ। ਜਦਨ ਤੈਨੂੰ ਇਹ ਪਤਾ ਲੱਗ ਗਿਆ ਵੀ ਇਹ ਬਖਸ਼ਿਸ਼ ਉਹਨੇ ਕੀਤੀ ਹੈ, ਉਦਨ ਇਹ ਕਹੇਗਾ ਵੀ ਮੈਂ ਕੁਛ ਨਹੀਂ ਹਾਂ, ਉਦਨ ਆਪਣੇ ਗੁਨਾਹ ਦੱਸਣਗੇ। ਉਦਨ ਫਿਰ ਅਰਦਾਸ ਇਹ ਕਰਦਾ ਹੈ ਕਿ ਮੇਰੇ ਗੁਨਾਹਾਂ ਲੈਣਾ ਵੇਖੀ, ਤੂੰ ਆਪਣੀ ਰਹਿਮਤ ਵੱਲੇ ਵੇਖੀ। ਹਮਰੀ ਗਣਤ ਨਾ ਗਣੀਆਂ ਕਾਈ, ਮੇਰੀ ਗਿਣਤੀ ਨਾ ਗਿਣੀ। ਲੇਖਾ ਕਤੈ ਨਾ ਛੁੱਟੀਐ ਖਿਣ ਖਿਣ ਭੁੱਲਣ ਹਾਰ, ਜੇ ਮੈਂ ਤੇਰੇ ਨਾਲ ਲੇਖਾ ਕਰਾਂ ਤੇ ਮੈਂ ਤੇ ਇੱਕ ਇੱਕ ਖਿਣ ਦੇ ਉੱਤੇ ਭੁੱਲਣ ਹਾਰ, ਹੋਏ ਲੇਖੇ ਜੀ ਤੇ ਮੈਂ ਤੇਰੇ ਨਾਲ ਪੂਰਾ ਨਹੀਂ ਆ ਸਕਦਾ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ, ਜਿਹਨੂੰ ਸੋਝੀ ਹੋਗੀ ਉਹ ਕਦੀ ਨਹੀਂ ਕਹੇਗਾ, ਉਹ ਕਦੀ ਇਹ ਅਰਦਾਸ ਨਹੀਂ ਕਰੇਗਾ ਕਿ ਦਾਤਿਆ ਮੈਂ ਤੈਨੂੰ ਇਹ ਦੇ ਦਿੱਤਾ। ਉਹ ਕਹੇਗਾ ਸ਼ੁਕਰ ਹੈ ਦਾਤਿਆ, ਤੂੰ ਮੈਥੋਂ ਸੇਵਾ ਕਰਵਾਈ ਏ, ਕਿਰਪਾ ਕਰੀ ਇਹ ਸੇਵਾ ਥਾਏ ਪਾ ਲਵੀ। ਉਹਦੇ ਕੋਲ ਅੱਤ ਦੀ ਨਿਮਰਤਾ ਹੋਏਗੀ, ਮੇਰੇ ਔਗਣਾ ਵੱਲੇ ਨਾ ਵੇਖੀ, ਤੂੰ ਆਪਣੀ ਰਹਿਮਤ ਵੱਲੇ ਵੇਖੀ। ਤੇਰਾ ਸੁਭਾਅ ਹੈ ਤੇਰੇ ਦਰ ਦੇ ਉੱਤੇ ਆ ਕੇ ਡਿੱਗ ਪਿਆ, ਆਪਣਾ ਬਿਰਧ ਪਛਾਣ ਤੇਰਾ ਸੁਭਾਅ ਹੈ ਕਿ ਜੋ ਸਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ ਜਾਂ ਤੇਰੇ ਦਰ ਤੇ ਆ ਕੇ ਡਿੱਗਿਆ, ਤੂੰ ਉਹਨੂੰ ਬਖਸ਼ ਲੈਣਾ ਹੈ। ਉਹਨੂੰ ਫਿਰ ਆਪਣੇ ਸਰੀਰ ਦੇ ਪਾਲਣ ਦੀ, ਖਾਣ ਦੀ, ਪਾਉਣ ਦੀ ਚਿੰਤਾ ਨਹੀਂ ਹੈ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ। ਗੁਰੂ ਕੀ ਬਾਣੀ ਅਨੁਸਾਰ ਸਾਡਾ ਇਹ ਲੋਥੜਾ ਤਿਆਰ ਹੋਣ ਤੇ 6 ਮਾਹ ਲੱਗੇ, 6 ਮਾਹ ਗਣਦਿਆ। ਜਿੱਦਣ ਇਹਦੇ ਅੰਦਰ ਜੀਓ ਪਾਇਆ ਗਿਆ ਹੈ, ਜਨਮ ਦੇਣ ਵਾਲੀ ਮਾਂ ਨੂੰ ਵੀ ਪਤਾ ਨਹੀਂ ਹੁੰਦਾ ਵੀ ਕਿਹੜੇ ਵੇਲੇ ਉਸ ਵਾਹਿਗੁਰੂ ਨੇ ਇਹਦੇ ਵਿੱਚ ਜੀਓ ਪਾ ਦਿੱਤਾ ਹੈ। ਫਿਰ ਇਸ ਪਿੰਡ ਨੂੰ, ਇਸ ਸਰੀਰ ਨੂੰ ਸਵਾਰਿਆ ਹੈ। ਜਿਨ ਦਾ ਅਰਥ ਹੈ ਵਾਹਿਗੁਰੂ, ਕਿਉਂਕਿ ਨੰਨੇ ਨੂੰ ਸਿਹਾਰੀ ਏ ਕਿ ਉਸ ਵਾਹਿਗੁਰੂ ਨੇ ਸਾਜਿਆ, ਤੇਰਾ ਜੋ ਸਰੀਰ ਏ ਬਣਾਇਆ, ਇਹਨੂੰ ਸਜਾਇਆ ਹੈ, ਚੜੀ ਨੂੰ ਟੱਕਿਆ ਹੈ, ਉਸ ਵਾਹਿਗੁਰੂ ਅਕਾਲ ਪੁਰਖ ਨੇ ਇਹਦੇ ਅੰਦਰ ਜੀਓ ਪਾਇਆ ਤੇ ਫਿਰ ਇਹਨੂੰ ਖਾਣ ਤੇ ਪਾਉਣ ਦਿੱਤਾ, ਪਹਿਨਣ ਖਾਣ। ਪਰ ਅਫਸੋਸ ਹੈ ਕਿ ਅਸੀਂ ਇਹ ਨਹੀਂ ਮੰਨਦੇ ਹੈਗੇ ਵੀ ਉਹ ਵਾਹਿਗੁਰੂ ਅਕਾਲ ਪੁਰਖ ਦੇ ਰਿਹਾ ਹੈ, ਮੈਂ ਕਮਾ ਰਿਹਾ ਵਾਂ, ਮੈਂ ਖਾ ਰਿਹਾ ਵਾਂ। ਲੇਕਿਨ ਜਿਹਨੂੰ ਗਿਆਨ ਹੋ ਗਿਆ ਉਹਨੇ ਕਿਹਾ ਤੂੰ ਉਹਨੂੰ ਯਾਦ ਕਰ ਜਿਹੜਾ ਤੈਨੂੰ ਖਾਣ ਪਾਉਣ ਨੂੰ ਦੇ ਰਿਹਾ। ਭਗਤ ਨਾ ਜੀ ਨੇ ਅਲਾਹੀ ਬਾਣੀ ਚ ਫਾਇਆ, ਰੇ ਚਿਤ ਚੇਤਸ ਕੀ ਨਾ ਦਿਆਲ ਦਮੋਦਰ, ਬਿਬਹ ਨਾ ਜਾਣ ਸਕੋਈ। ਦਮੋਦਰ ਦੇ ਅਰਥ ਕਈਆਂ ਨੇ ਕ੍ਰਿਸ਼ਨ ਜੀ ਨਾਲ ਜੋੜ ਦਿੱਤੇ, ਪਰ ਹਕੀਕਤ ਇਹ ਆ ਕਿ ਉਸ ਪਾਵਨ ਅਲਫਾਜ਼ ਅਨੁਸਾਰ, ਸਿੱਖੀ ਸਿਧਾਂਤ ਅਨੁਸਾਰ ਦਮੋਦਰ ਦੇ ਅਰਥ ਕ੍ਰਿਸ਼ਨ ਜੀ ਨਹੀਂ ਬਣਦੇ। ਅਵਲ ਇੱਕ ਹੁੰਦਾ ਹੈ, ਪੱਠਿਆਂ ਤੇ ਜਦੋਂ ਇੱਟਾਂ ਮਿਲਦੀ ਹੈ, ਅਵਲ ਦੋਮ ਸੇਮ, ਦੋਮ ਦੂਜੀ ਲੁਟਕਾਈ ਲੁਕਾਈ ਹੈ, ਉਧਰ ਜਿਹਨੂੰ ਉਧਰ ਲੱਗਾ ਹੋਇਆ ਹੈ ਪੇਟ, ਜਿਹਨੂੰ ਪੇਟ ਲੱਗਾ ਹੋਇਆ ਹੈ ਉਹਨੂੰ ਖਾਣ ਨੂੰ ਉਹਨੂੰ ਮਾਇਆ ਚਾਹੀਦੀ ਹੈ। ਜਿਹੜਾ ਸਾਰੀ ਲੁਕਾਈ ਦੀ ਉਧਰ ਦੀ ਪੂਰਤੀ ਕਰਨ ਵਾਲਾ ਹੈ, ਭਗਤ ਜੀ ਕਹਿੰਦੇ ਜਿਹੜਾ ਉਹ ਵਾਹਿਗੁਰੂ ਅਕਾਲ ਪੁਰਖ ਤੇਰੇ ਉਧਰ ਦੀ ਪੂਰਤੀ ਕਰਨ ਵਾਲਾ ਹੈ, ਉਹਦਾ ਸ਼ੁਕਰਗੁਜ਼ਾਰ ਹੋ, ਖਾਣ ਨੂੰ ਤੈਨੂੰ ਉਹ ਦੇ ਰਿਹਾ ਹੈ। ਰੇ ਚਿਤ ਚੇਤਸ ਕੀ ਨਾ ਦਿਆਲ ਦਮੋਦਰ, ਬਿਬ ਨਾ ਜਾਣ ਸਕੋਈ। ਬਿਬ ਦੂਜਾ ਕੋਈ ਹੋਰ ਨਾ ਜਾਣ,
ਉਹ ਤੇਰਾ ਪਾਲਣਹਾਰ ਹੈ, ਤੈਨੂੰ ਖਾਣ ਨੂੰ ਉਹ ਦੇ ਰਿਹਾ, ਤੈਨੂੰ ਸਰੀਰ ਤੇਰਾ ਉਹਨੇ ਸਾਜਿਆ ਹੈ, ਪਾਉਣ ਨੂੰ ਤੈਨੂੰ ਉਹ ਦੇ ਰਿਹਾ ਹੈ। ਜਦੋਂ ਤੈਨੂੰ ਇਹ ਸਮਝ ਆ ਗਈ ਉਦੋਂ ਤੂੰ ਆਖੇਗਾ ਕਿ ਮੈਂ ਤੇਰਾ ਦਾਸ ਹਾਂ, ਆਪਣੇ ਦਾਸ ਕੀ ਆਪ ਪੈਜ ਰਾਖੀ। ਦੁਨੀਆਂ ਦੇ ਵਿੱਚ ਸਭ ਤੋਂ ਨੀਵਾਂ ਦਾਸ ਨੂੰ ਕਿਹਾ ਗਿਆ ਸੀ। ਤੁਸੀਂ ਸਾਰੀ ਰਮਾਇਣ ਪੜ੍ਹ ਲਓ, ਤੁਹਾਨੂੰ ਸਾਰੀ ਰਮਾਇਣ ਦੇ ਵਿੱਚ ਕਿਸੇ ਵੱਲੋਂ ਵੀ ਆਪਣੇ ਆਪ ਨੂੰ ਦਾਸ ਨਹੀਂ ਕਿਹਾ ਗਿਆ। ਤੁਸੀਂ ਸਾਰੀ ਗੀਤਾ ਪੜ੍ਹ ਲਓ, ਕਿਸੇ ਨੇ ਆਪਣੇ ਆਪ ਨੂੰ ਦਾਸ ਨਹੀਂ ਲਾਇਆ। ਔਰ ਆਪਣੇ ਮਾਣ ਨਾਲ ਸਭ ਤੋਂ ਉੱਚਾ ਸ਼ਰਮਾ ਸੀ, ਕੋਈ ਸ਼ਰਮਾ ਹੋਵੇ ਨਾ ਬੜੇ ਮਾਣ ਨਾਲ ਕਹਿੰਦਾ ਮੈਂ ਸ਼ਰਮਾ ਵਾਂ, ਪਰ ਸਤਿਗੁਰ ਸਾਹਿਬ ਨੇ ਅਲਾਹੀ ਬਾਣੀ ਸ਼ਰਮਾ ਅਲਫਾਜ਼ ਨਹੀਂ ਵਰਤਿਆ। ਦੋ ਨੰਬਰ ਤੇ ਵਰਮਾ ਹੈ, ਤਿੰਨ ਨੰਬਰ ਤੇ ਗੁਪਤਾ ਹੈ, ਦਾਸ ਨੂੰ ਸਭ ਤੋਂ ਥੱਲੇ ਰੱਖਿਆ ਹੋਇਆ। ਕਿਸੇ ਸਿਮਰਤੀ ਦੇ ਵਿੱਚ ਸਾਡੇ ਉਸਤਾਦ ਜੀ ਨੇ ਸਾਨੂੰ ਠੋਕ ਕੇ ਕਹਿੰਦੇ ਚੈਲੇਂਜ ਨਾ ਕਹਿ ਸਕਦੇ ਤੁਸੀਂ ਵੀ ਕਿਸੇ ਵੇਦ ਦੇ ਵਿੱਚ ਕਿਸੇ ਨੇ ਆਪਣੇ ਨਾਣਾ ਕੋਈ ਦਾਸ ਨਹੀਂ ਸੀ ਲਾਉਂਦਾ। ਹੁਣ ਯਾਦ ਰੱਖਿਓ ਜੇ ਵੀ ਕੱਲ ਨੂੰ ਨਾ ਸਾਡੇ ਵਿਰੋਧੀ ਗੱਲ ਕਰ ਰਹੇ ਕਿਉਂ ਸਾਡੇ ਚ ਕਮੀ ਹੈ। ਗੁਰੂ ਘਰ ਚ ਆਏ ਸਿੱਖ ਤੇ ਗੁਰੂ ਕੋਲੋਂ ਮਤ ਮਿਲੀ ਏ ਤੇ ਜਿਹੜਾ ਸ਼ਰਮਾ ਸੀ ਉਹਨੇ ਆਪਣੇ ਨਾਂ ਦੇ ਪਿੱਛੇ ਦਾਸ ਲਾ ਦਿੱਤਾ। ਦੋ ਸਿੱਖ ਗੁਰੂ ਕੇ ਸ਼ਹੀਦ ਹੋਏ ਜਿਨ੍ਹਾਂ ਦੀ ਸਾਬਕਾ ਬਰਾਦਰੀ ਨਾ ਸ਼ਰਮਾ ਸੀਗੀ, ਬ੍ਰਾਹਮਣ ਜੱਤੀ, ਭਾਈ ਸਤੀ ਦਾਸ ਤੇ ਭਾਈ ਮਤੀ ਦਾਸ। ਜਦੋਂ ਗੁਰੂ ਘਰ ਚ ਆ ਗਏ ਉਦੋਂ ਆਪਣੇ ਨਾਂ ਦੇ ਪਿੱਛੇ ਦਾਸ ਲਾ ਦਿੱਤਾ ਤੇ ਕਲਗੀਧਰ ਪਾਤਸ਼ਾਹ ਨੇ ਆਪਣੇ ਵਾਸਤੇ ਅਲਫਾਜ਼ ਦਾਸ ਵਰਤਿਆ। ਆਪਾਂ ਰੋਜ਼ ਰਹਿਰਸ ਪੜ੍ਹਦੇ ਹਾਂ, ਸਗਲ ਦੁਆਰ ਕੋ ਛਾਡ ਕੇ ਕਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਦਾਸ ਕੀ ਲਾਜ ਰੱਖੇ ਮਿਹਰਬਾਨ। ਹੁਣ ਜਿਹਨੂੰ ਇਹ ਸਮਝ ਆ ਗਈ ਉਹ ਫਿਰ ਕਹਿੰਦਾ ਆਪਣੇ ਦਾਸ ਕੀ ਆਪ ਪੈਜ ਰਾਖੀ, ਮੇਰੀ ਪੈਜ ਤੂੰ ਰੱਖੀ ਹੈ, ਮੈਂ ਆਪਣੇ ਆਪ ਨੂੰ ਨਹੀਂ ਰੱਖ ਸਕਦਾ ਸੀ, ਹੱਥ ਦੇ ਕੇ ਰੱਖਣ ਵਾਲਾ ਤੂੰ ਹੈ। ਬਾਬਾ ਆਨੰਦ ਸਿੰਘ ਜੀ ਦਾ ਇੱਕ ਬਚਨ ਬੜਾ ਮਸ਼ਹੂਰ ਹੈ, ਗੁਰੂ ਰੱਖਦਾ ਹੈ ਪਰ ਕਹਿੰਦੇ ਖੋੜ ਵੀ ਕੱਢਦਾ ਹੈ। ਉਹਨਾਂ ਦੇ ਪਾਵਨ ਮੁੱਖ ਦੇ ਬਚਨ ਨੇ, ਸਿੱਖ ਘੜਾ ਗੁਰੂ ਘੁਮਿਆਰ, ਘੜ ਘੜ ਕੱਢੇ ਖੋਟ, ਹੇਠੋਂ ਰੱਖੇ ਹੱਥ ਦੇ ਉੱਪਰੋਂ ਮਾਰੇ ਚੋਟ। ਕਿ ਜਿਹੜਾ ਗੁਰੂ ਕੋਲੇ ਆ ਕੇ ਡਿੱਗਿਆ ਹੈ, ਵਾਹਿਗੁਰੂ ਤੂੰ ਦਿਆਲੂ ਤੇ ਡਰ ਤੇ ਆ ਕੇ ਡਿੱਗਿਆ ਵਾ, ਮੇਰੇ ਔਗਣਾਂ ਵੱਲੇ ਨਾ ਵੇਖ, ਤੂੰ ਆਪਣੀ ਰਹਿਮਤ ਵੱਲੇ ਵੇਖ। ਤੇ ਉਹਦੀ ਪੈਜ ਉਹਨੇ ਰੱਖੀ, ਜਿਹਨੇ ਪੈਜ ਰੱਖੀ ਏ ਨਾਨਕ ਸਦ ਕੁਰਬਾਨ, ਤੇਰੇ ਤੂੰ ਹਮੇਸ਼ਾ ਲਈ ਕੁਰਬਾਨ ਹੋ ਜਾਵਾਂ, ਤੇਰੇ ਤੂੰ ਵਾਰਿਆ ਜਾਵਾਂ। ਜਿੰਨਾ ਚਿਰ ਉਹਦੇ ਤੋਂ ਕੁਰਬਾਨ ਨਹੀਂ ਹੁੰਦਾ ਉਨੇ ਚਿਰ ਤੇਰੇ ਚ ਉਹਦੀ ਰਹਿਮਤ ਨਹੀਂ ਹੋ ਸਕਦੀ। ਇਹ ਬਚਨ ਭਾਈ ਨੰਦ ਲਾਲ ਨੇ ਲਿਖਿਆ ਕਿ ਤੂੰ ਚਾਹੁੰਦਾ ਹੈ ਕਿ ਤੇਰਾ ਇੱਕ ਕੱਪ ਪਾਟਿਆ ਹੋਇਆ ਕੱਪੜਾ ਅੰਦਰੋਂ ਸੀ ਦੇਵੇ, ਸਵਾਦ ਕੁਰਸ਼ਾਂ ਦਰ ਖਾਕ ਰਾਹੇ, ਸਵਾਦ ਕੁਰਸ਼ਾਂ ਦਰ ਖਾਕ ਬਾਰਾਂ ਮਾਹੇ ਮੁਰਸ਼ਦ। ਉਹ ਸੋਹਣੇ ਉਹਦੇ ਦਰਵਾਜ਼ੇ ਤੋਂ ਆ ਕੇ ਗੁਰੂ ਦੇ ਦਰਵਾਜ਼ੇ ਤੂੰ ਕੁਰਬਾਨ ਹੋ ਜਾ, ਜਦੋਂ ਤੂੰ ਉਹ ਤੋਂ ਕੁਰਬਾਨ ਹੋ ਗਿਆ ਉਹਨੇ ਤੇਰੇ ਉੱਤੇ ਮਿਹਰਬਾਨ ਹੋ ਜਾਣਾ ਹੈ, ਤੇਰੇ ਅੰਦਰ ਇਹੋ ਜਿਹਾ ਉਹਨੇ ਬੰਦ ਪਾ ਦੇਣਾ ਹੈ ਕਿ ਹੁਣ ਤੈਨੂੰ ਕੋਈ ਵਕਾਰ ਪੋ ਨਹੀਂ ਸਕਦਾ ਤੇ ਤੇਰਾ ਅੰਦਰ ਜਿਹੜਾ ਤ੍ਰਿਪਤ ਹੋ ਜਾਣਾ ਹੈ। ਫਿਰ ਤੇਰੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ। ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਵਰਕੁ ਤੁਮਰੀ ਕਿਰਪਾ ਮੈਂ ਸੁਖ ਕੋਈ ਨ ਜਾਣੇ ਤੁਮਰਾ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੁਤਰ ਤੁਮ ਤੇ ਹੋਇ ਸੋ ਆਗਿਆ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਸਦਾ ਕੁਰਬਾਨੀ ਪੂਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨੋ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਕਿੰਡਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਰਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਭ ਤਹਾਂ ਤਹਾਂ ਰਿਸ਼ਿਆ ਰਿਆਇਤ ਦੇਖ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ

ਅਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਬਿਰਾਜਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਉਪਰੰਤ ਆਏ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਭਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਸਤਿਗੁਰੂ ਜੀਓ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਔਲੈਂਡ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਦਰ ਘਰ ਦੇ ਸੇਵਕ ਗੁਰੂ ਘਰ ਦੇ ਵਜ਼ੀਰ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੋਗਤਾ ਵਾਸਤੇ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਸੇਵਕਾਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ ਪ੍ਰਵਾਨ ਵੇ ਪ੍ਰਵਾਨ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਅੱਗੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਜੀ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ

ਤੋ ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ, ਤੂੰ ਸਮਰੱਥ ਅਕਥ ਅਗੋਚਰ

0: ਵਾਹਿਗੁਰੂ ਜੀ ਕੀ
1: ਫਤਿਹ। ਸਤਿਕਾਰਯੋਗ ਸਤ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ, ਉਪਰੰਤ ਇਹਦੇ ਹੁਕਮਨਾਮੇ ਦੀਆਂ ਵਿਚਾਰਾਂ ਸਤਿਕਾਰਯੋਗ ਭਾਈ ਸਾਹਿਬ ਜੀ ਹੁਣਾਂ ਕੋਲੋਂ ਸਰਵਣ ਕੀਤੇ, ਅਰਦਾਸ ਵਿੱਚ ਸ਼ਾਮਲ ਹੋਏ ਹੋ। ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ, ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ, ਆਵਸੰਗਤਾਂ ਵੱਧ ਚੜ ਕੇ ਸੇਵਾ ਕਰ ਰਹੇ ਹੋ। ਹੋਰ ਵੀ ਆਵਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿਨ੍ਹਾਂ ਨੇ ਹਾਲੇ ਤੱਕ ਸੇਵਾ ਵਿੱਚ ਹਿੱਸਾ ਨਹੀਂ ਪਾਇਆ, ਜ਼ਰੂਰ ਆਪਣੇ ਦਸਵੰਧ ਦੀ ਕਾਰਪੇਟਾ ਕੱਢ ਕੇ ਗੁਰੂ ਘਰ ਦੇ ਵਿੱਚ ਮਾਇਆ ਦੀ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। 24 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਗੁਰੂ ਤੱਕ ਗੱਦੀ ਦਿਵਸ ਆ ਰਿਹਾ। 26 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ, ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾਣਗੇ। 27 ਸਪਤੰਬਰ ਦਿਨ ਐਤਵਾਰ ਨੂੰ ਜੋ ਘਰਾਂ ਦੇ ਵਿੱਚ ਸਹਿਜ ਪਾਠ ਸੰਗਤਾਂ ਨੇ ਪ੍ਰਾਰੰਭ ਕੀਤੇ ਨੇ, ਉਹਨਾਂ ਦੇ ਭੋਗ ਪਾਏ ਜਾਣਗੇ। ਗੁਰੂ ਘਰ ਦੇ ਵਿੱਚ ਸਵੇਰੇ 10 ਵਜੇ ਸਟਾਰਟ ਹੋਣਗੇ, ਉਸ ਤੋਂ ਬਾਅਦ 11 ਦੁਪਹਿਰ ਦੇ ਸਮੇਂ ਨਗਰ ਕੀਰਤਨ ਗੁਰਦੁਆਰੇ ਦੇ ਬਾਉਂਡਰੀ ਦੇ ਅੰਦਰ ਇਹ ਕੱਢਿਆ ਜਾਏਗਾ, ਜੋ ਹਰ ਸਾਲ ਨਗਰ ਕੀਰਤਨ ਹੁੰਦਾ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਜ਼ਰੂਰ, 27 ਸਪਤੰਬਰ ਨੂੰ ਐਤਵਾਰ ਵਾਲਾ ਦਿਨ ਹੈ, ਛੁੱਟੀ ਦਾ ਦਿਨ ਹੈ, ਵੱਧ ਤੋਂ ਵੱਧ ਗੁਰੂ ਘਰ ਵਿੱਚ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਜੇ 30 ਸਪਤੰਬਰ ਨੂੰ ਜੋੜ ਮੇਲਾ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ, 1 ਅਕਤੂਬਰ ਨੂੰ ਗੁਰਤਾ ਗੱਦੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਦਿਹਾੜਾ ਆ ਰਿਹਾ, 5 ਅਕਤੂਬਰ ਨੂੰ ਜੋਤੀ ਜੋਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਦਿਹਾੜਾ ਆ ਰਿਹਾ। ਜ਼ਰੂਰ ਇਹਨਾਂ ਦਿਹਾੜਿਆਂ 'ਤੇ ਗੁਰੂ ਘਰ ਵਿੱਚ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀਓ। ਬਹੁਤ ਬਹੁਤ ਧੰਨਵਾਦ ਆਪ ਸੰਗਤਾਂ ਦਾ। ਆਓ ਜੀ, ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਚੱਲ ਰਹੇ ਨੇ। ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਹੋਰ ਜਾਣਕਾਰੀ ਵਾਸਤੇ ਤੁਸੀਂ ਸਾਡੇ ਗੁਰੂ ਘਰ ਦੇ ਮੁੱਖ ਸਕੱਤਰ ਸਰਦਾਰ ਰਜਿੰਦਰ ਸਿੰਘ ਜੀ ਮੰਗਲ ਸਾਹਿਬ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4087124145 'ਤੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਜੁੜ ਬੈਠ ਕੇ, ਘਰਾਂ ਵਿੱਚ ਬੈਠ ਕੇ ਇਲਾਹੀ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹੋ, ਨਾਲ ਕਰਦੇ ਹੋ। ਸੋ ਸਤਿਗੁਰ ਜੀ ਨੇ ਕਿਰਪਾ ਕੀਤੀ ਹੈ, ਅੱਜ ਵੀ ਸਮਾਂ ਬਖਸ਼ਿਸ਼ ਕੀਤਾ ਹੈ। ਸੋ ਪਾਵਨ ਪਵਿੱਤਰ ਅੰਗ 1209 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਪਵਿੱਤਰ ਅੰਗ 1209 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ

ਸਤਿਗੁਰ ਪ੍ਰਸਾਦ ਮੋਹਨ ਘਰ ਆਵਹੋ ਕਰੂੰ ਜੁਦਰੀਆ ਮਾਨ ਕਰੂੰ ਅਭਿਮਾਨੈ ਬੋਲੂੰ ਭੂਲ ਚੂਕ ਤੇਰੀ ਪ੍ਰੈਚਰੀਆ ਰਹਾਉ ਨਿਕਟ ਸੁਣੂ ਅਰ ਪੇਖੋ ਨਾਹੀ ਭਰਮ ਭਰਮ

ਖਾਓ। ਮੈਂ ਨੀਰੇ ਅਨਕ ਭੋਜਨ ਬਹੁ ਬਿੰਜਨ, ਤਿੰਨ ਸਿਉ ਦ੍ਰਿਸ਼ਟ ਨ ਕਰੈ ਰੁਚਾਂਗੈ, ਹਰ ਰਸ ਚਾਹੈ ਪ੍ਰੈ ਪ੍ਰੈ ਮੁਖ ਟੇਰੈ, ਜਿਉ ਅਲ ਕਮਲਾ ਲੋ ਭੰਗੈ, ਗੁਣ ਨਿਧਾਨ ਮਨ ਮੋਹਨ ਲਾਲਨ, ਸੁਖਦਾਈ ਸਰਬਾਂਗੈ। ਗੁਰੂ ਨਾਨਕ ਪ੍ਰਭ ਪਾਹਿ ਪਠਾਇਓ ਮਿਲੋ।

ਸਾਧ ਕਿਰਪਾਲ ਦਿਆਲ ਭਏ ਹੈ, ਇਹੋ ਛੇਦਿਓ ਦੁਸ਼ਟ ਬੇਗਾਨਾ ਰਹਾਓ। ਤੁਮ ਹੀ ਸੁੰਦਰ ਤੁਮ ਹੈ ਸਿਆਨੇ, ਤੁਮ ਹੀ ਸੁਗਰ ਸੁਜਾਨਾ, ਸਗਲ ਜੋਗ ਅਰ ਗਿਆਨ ਧਿਆਨ ਇੱਕ ਨਿਮਖ ਨ ਕੀਮਤ ਜਾਨਾ। ਤੁਮ ਹੀ ਨਾਇਕ ਤੁਮ ਹੈ ਛਤਰਪਤ, ਤੁਮ ਪੂਰ ਰਹੇ ਭਗਵਾਨਾ, ਪਾਵੂ ਦਾਨ ਸੰਤ ਸੇਵਾ ਹਰ ਨਾਨਕ।

ਸਮਰਥੋਹੰ ਸਾਰਗ ਮਹੱਲਾ ਪੰਜਵਾਂ। ਨੈਨੋ ਦੇਖਿਓ ਚਲਤ ਤਮਾਸ਼ਾ, ਸਭ ਹੂੰ ਦੂਰ ਸਭ ਹੂੰ ਤੇ ਨੇਰੈ, ਅਗਮ ਅਗਮ ਘਟ ਵਾਸਾ ਰਹਾ। ਅਭੂਲ ਨ ਭੁੱਲੈ ਲਿਖਿਓ ਨ ਚਲਾਵੈ, ਮਤਾ ਨ ਕਰੈ ਪਚਾਸਾ। ਖਿਨ ਮਹਿਸਾਜ ਸਵਾਰ ਬਿਨਾ ਹੈ, ਭਗਤ ਵਛਲ ਗੁਣਤਾਸਾ। ਅੰਧਕੂਪ ਮੈਂ ਦੀਪਕ ਬਲਿਓ, ਗੁਰ ਹਿਰਦੈ ਕੀਓ ਪਰਗਾਸਾ। ਕਹੁ ਨਾਨਕ ਦਰਸ ਭੇਖ ਸੁਖ ਪਾਇਆ, ਸਭ ਪੂਰਨ ਹੋਈ ਆਸਾ। ਸਾਰਗ ਮਹੱਲਾ ਪੰਜਵਾਂ, ਚਰਨਹਿ ਗੋਬਿੰਦ ਮਾਰਗ ਸੁਹਾਵਾ। ਆਨ ਮਾਰਗ ਜੀਤਾ ਕਿਛੁ ਧਾਈਐ, ਤੇਤੋ ਹੀ ਦੁਖ ਹਾਵਾ। ਰਹਾਉ ਨੇਤਰ ਪੁਨੀਤ ਭਏ ਦਰਸ ਭੇਖੇ, ਹਸਤ ਪੁਨੀਤ ਟਹਿਲਾਵਾ। ਰਿਦਾ ਪੁਨੀਤ ਹਿਰਦੈ ਹਰ ਵਸਿਓ, ਮਸਤ ਪੁਨੀਤ ਸੰਤ ਤੂਰਾਵਾ। ਸਰਬ ਨਿਧਾਨ ਨਾਮ ਹਰ ਹਰ ਕੈ, ਜਿਸ ਕਰਮ ਲਿਖਿਆ ਤਿਨ ਪਾਵਾ। ਜਨ ਨਾਨਕ ਕਉ ਗੁਰ ਪੂਰਾ ਭੇਟਿਓ, ਸੁਖ ਸਹਿਜੇ ਅਨੰਦ ਬਿਹਾਵਾ। ਸਾਰਗ ਮਹੱਲਾ ਪੰਜਵਾਂ, ਧਿਆਯੋ ਅੰਤ ਬਾਰ ਨਾਮ ਸਖਾ। ਜਹ ਮਾਤ ਪਿਤਾ ਸੁਤ ਭਾਈ ਨ ਪਹੁੰਚੈ, ਤਹਾ ਤਹਾ ਤੂੰ ਰੱਖਾ ਰਹਾਉ। ਅੰਧਕੂਪ ਗ੍ਰਹਿ ਮਹਿ ਤਿਨ ਸਿਮਰਿਓ, ਅੰਧਕੂਪ ਗ੍ਰਹਿ ਮਹਿ ਤਿਨ ਸਿਮਰਿਓ। ਜਿਸ ਮਸਤਕ ਲੇਖ ਲਿਖਾ, ਖੂਲੇ ਬੰਧਨ ਮੁਕਤ ਗੁਰ ਕੀਨੀ। ਸਭ ਤੂੰ ਹੈ ਤੂੰ ਹੀ ਦਿਖਾ, ਅੰਮ੍ਰਿਤ ਨਾਮ ਪਿਆ ਮਨ ਤ੍ਰਿਪਤਿਆ। ਆਘਾਏ ਰਸਨ ਚਖਾ, ਕਹੁ ਨਾਨਕ ਸੁਖ ਸਹਿਜ ਮੈਂ ਪਾਇਆ, ਗੁਰ ਲਾਹੀ ਸਗਲ ਤਿਖਾ। ਸਾਰਗ ਮਹੱਲਾ ਪੰਜਵਾਂ, ਗੁਰਮਿਲ ਐਸੇ ਪ੍ਰਭੂ ਤੇ ਆਇਆ, ਭਇਓ ਕਿਰਪਾਲ ਦਿਆਲ ਦੁਖ ਭੰਜਨ, ਲੱਗੈ ਨਾ ਤਾਤੀ ਬਾਇਆ ਰਹਾਉ। ਜੇਤੇ ਸਾਸ ਸਾਸ ਹਮ ਲੇਤੇ, ਤੇਤੇ ਹੀ ਗੁਣ ਗਾਇਆ। ਨਿਮਖ ਨ ਵਿਛੁਰੈ ਘਰੀ ਨ ਵਿਸਰੈ,

ਨਿਮਕ ਬਚਨ ਪ੍ਰਭ ਹੀਰੈ ਬਸਿਓ ਸਗਲ ਭੂਖ ਮੇਰੀ ਲਾਥੇ ਰਹਾਉ ਕਿਰਪਾ ਨਿਧਾਨ ਗੁਣ ਨਾਇਕ ਠਾਕੁਰ ਸੁਖ ਸਮੂਹ ਸਭ ਨਾਥੇ ਏਕ ਆਸ ਮੋਹਿ ਤੇਰੀ ਸੁਆਮੀ

ਮਾਰਗ ਮਹੱਲਾ ਪੰਜਵਾਂ ਮਨ ਓਏ ਦਿਨ ਸੁਧਨ ਪਰਵਾਨਾ ਸਫਲ ਤੇ ਘਰੀ ਸੰਜੋਗ ਸੁਹਾਵੇ ਸਤਿਗੁਰ ਸੰਗ ਗਿਆਨਾ ਰਹਾਉ ਧਨ ਸੁਭਾਗ ਧਨ ਸੁਹਾਗਾ ਧਨ ਦੇਤ ਜਿਨ ਮਾਨਾ ਇਹੋ ਧਨ ਤੁਮਰਾ ਸਭ ਗ੍ਰਹਿ ਧਨ ਤੁਮਰਾ ਹਿਓ ਕੀਓ ਕੁਰਬਾਨਾ ਕੋਟ ਲਾਖ ਰਾਜ ਸੁਖ ਪਾਏ ਇੱਕ ਨਿਮਖ ਪੇਖ ਦ੍ਰਿਸ਼ਟਾਨਾ ਜੋ ਕਹੋ ਮੁਖ ਹੋ ਸੇਵਕ ਇਹ ਬੈਸੀ ਹੈ ਸੁਖ ਨਾਨਕ ਅੰਤ ਨ ਜਾਨਾ ਸਾਰਗ ਮਹੱਲਾ ਪੰਜਵਾਂ ਅਬ ਮੋਰੋ ਸਹਿਸਾ ਦੁਖ ਗਿਆ ਔਰ ਉਪਾਵ ਸਗਲ ਤਿਆਗ ਛੋਡੇ ਸਤਿਗੁਰ ਚੈ ਸਰਨ ਪਿਆ ਰਹਾਉ ਸਰਬ ਸਿੱਧ ਕਾਰਜ ਸਭ ਸਵਰੇ ਅਹੰਗ ਰੋਗ ਸਗਲ ਹੀ ਖਿਆ ਕੋਟ ਪਰਾਧ ਖਿਨ ਮਹਿ ਖਉ ਭਈ ਹੈ ਗੁਰਮਿਲ ਹਰ ਹਰ ਕਹਿਆ।

इत उत सदा सहाई। मन मोहन मेरे जी को प्यारो, कवन कहा गुण गाई। रहाउ

ਕਾਟ ਸਿਲਕ ਜੋ ਆਪਣਾ ਕੀਨੂ ਨਾਨਕ ਸੂਖ ਕਨੇਰੈ ਸਾਰਗ ਮਹੱਲਾ ਪੰਜਵਾਂ ਪ੍ਰਭ ਸਿਮਰਤ ਦੁਖ ਬਿਨਾਸੀ ਭਇਓ ਕਿਰਪਾਲ ਜੀ ਸੁਖਦਾਤਾ ਹੋਈ ਸਗਲ ਖਲਾਸੀ ਰਹਾਉ ਅਵਰ ਨਾ ਕੋ ਸੂਝੈ ਪ੍ਰਭ ਬਿਨ ਕਹੋ ਕਹੋ ਕਿਸ ਪਹਿ ਜਾਸੀ ਜਿਉਂ ਜਾਣੋ ਤਿਉਂ ਰਾਖੋ ਠਾਕੁਰ ਸਭ ਕਿਛ ਤੁਮ ਹੀ ਪਾਸੀ ਹਾਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨ ਅਵਿਨਾਸੀ ਕਹੋ ਨਾਨਕ ਮਨ ਅਨੰਦ ਭਇਆ ਹੈ ਕਾਟੀ ਜਮਕੀ ਫਾਸੀ ਸਾਰਗ ਮਹੱਲਾ ਪੰਜਵਾਂ ਮੇਰੋ ਮਨ ਜਤ ਕਤ ਤੁਝੈ ਸਮਾਰੈ ਹਮ ਬਾਰਕ ਦੀਨ ਪਿਤਾ ਪ੍ਰਭ ਮੇਰੇ ਜੋ ਜਾਣੈ ਤਿਉਂ ਪਾਰੈ ਰਹਾਉ ਜਬ ਭੁੱਖੋ ਤਬ ਭੋਜਨ ਮੰਗੈ ਅਘਾਏ ਸੁਖ ਸਗਾਰੈ ਤਬ ਅਰੋਗ ਜਬ ਤੁਮ ਸੰਗ ਬਸਤੋ ਛੁਟਕਾ

ਆਪਣੇ ਪਹਿ ਦੁਖ ਆਪਣੇ ਪਹਿ ਸੁਖਾ ਆਪਣੇ ਹੀ ਪਹਿ ਬਿਰਥਾ ਆਪਣੇ ਪਹਿ ਮਾਨ ਆਪਣੇ ਪਹਿ ਤਾਨਾ ਆਪਣੇ ਹੀ ਪਹਿ ਅਰਥਾ।

ਘਟ ਸ਼ਾਸਤਰ ਉਚਰਤ ਰਸ ਨਾਗਰ ਤੀਰਥ ਗਵਨ ਨ ਥੋਰੀ ਪੂਜਾ ਚੱਕਰ ਬਰਤ ਨੇਮ ਤਪਿਆ ਊਹਾ ਗੈਲ ਨ ਛੋਰੀ ਅੰਧਕੂਪ ਮੈਂ ਪਤਤ ਹੋਤ ਜਗ ਸੰਤਹੋ ਕਰਹੋ ਪਰਮ ਗਤ ਮੋਰੀ ਸਾਧ ਸੰਗਤ ਨਾਨਕ ਭਇਓ ਮੁਕਤਾ ਦਰਸ਼ਨ ਪੇਖਤ ਭੋਰੀ।

ਤਾਂ ਦਰਗਹਿ ਭੀ ਮਾਨਿਓ ਰਹਾਉ। ਕਵਨ ਮੂਲ ਪ੍ਰਾਣੀ ਕਿਆ ਕਵਨ ਮੂਲ ਪ੍ਰਾਣੀ ਕਾ ਕਹੀਐ, ਕਵਨ ਰੂਪ ਦ੍ਰਿਸ਼ਟਾ ਨਿਓ, ਜੋਤ ਪ੍ਰਗਾਸ ਭਈ ਮਾਟੀ ਸੰਗ, ਦੁਲਭ ਦੇਹ ਬਖਾਨਿਓ। ਤੁਮ ਤੇ ਸੇਵ ਤੁਮ ਤੇ ਜਪ ਤਾਪਾ, ਤੁਮ ਤੇ ਤਤ ਪਛਾਨਿਓ, ਕਰ ਮਸਤਕ ਧਰ ਕੱਟੀ ਜੇਵਰੀ।

ਜਾਣੂ ਜਿਨ ਸੰਤਨ ਜਾਣਿਆ ਤੂੰ ਠਾਕੁਰ ਤੇ ਆਏ ਪਰਵਾਨ ਜਨ ਕਾ ਸੰਗ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ਸਾਰਗ ਮਹੱਲਾ ਪੰਜਵਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾ ਪ੍ਰਤੀ ਗੁਰੂ ਦਰਬਾਰ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਉਲੀਕੇ ਗਏ ਸ੍ਰੀ ਸਹਿਜ ਪਾਠ ਵਿੱਚ ਹਾਜ਼ਰੀ ਭਰਦੇ ਹੋ। ਸਤਿਗੁਰੂ ਜੀ ਕਿਰਪਾ ਕਰ, ਸਭਨਾਂ ਨੂੰ ਗਰਮ ਕਰੋ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ, ਬਾਣੀ ਦਾ ਭਾਵ ਹਿਰਦਿਆਂ ਵਿੱਚ ਵਸਾਉਣ, ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ, ਪਿਆਰ ਸਤਿਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗਾਲੇ ਰਾਮ ਭਗਤ ਹੈ ਸਦਾ ਸੁਖਾਲੇ ਜਲ ਮੈਂ ਮੀਨ ਮਾਇਆ ਕੈ ਬੇਦੇ ਦੀਪਕ ਪਤੰਗ ਮਾਇਆ ਕੇ ਛੇਦੇ ਕਾਮ ਮਾਇਆ ਕੁੰਚਰ ਕੋ ਵਿਆਪੈ ਭੁਯੰਗਮ ਪ੍ਰਿੰਗ ਮਾਇਆ ਮੈਂ ਖਾਪੇ ਮਾਇਆ ਐਸੀ ਮੋਹਨੀ ਭਾਈ ਜੇਤੇ ਜੀਤੇ ਤੇ ਡਹਿਕਾਈ ਰਹਾਉ ਪੰਖੀ ਮ੍ਰਿਗ ਮਾਇਆ ਮੈਂ ਰਾਤੇ ਸਾਕਰਮਾ ਕੀ ਅਲਕ ਸੰਤਾਪੇ ਤੁਰੇ ਉਸ਼ਟ ਮਾਇਆ ਮੈਂ ਭੇਲਾ ਸਿੱਧ ਚੌਰਾਸੀ ਮਾਇਆ ਮੈਂ ਖੇਲਾ ਛੇ ਜਤੀ ਮਾਇਆ ਕੇ ਬੰਦਾ ਨਵੈ ਨਾਥ ਸੂਰਜ ਅਰਚੰਦਾ ਤਪਿਰ ਖੀਸਰ ਮਾਇਆ।

ਬਪਤਿਸਮੁ ਮਦ ਮਤਸਰ ਆਡੀ ਪਰਬਲ ਮਾਇਆ ਪਾਂਚ ਪੱਚੀ ਸਮੋਹ ਮਦ ਮਤਸਰ ਆਡੀ ਪਰਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੇ ਕਹਾ ਕਰੋ ਕਰੋ ਰਘੁਰਾਇਆ ਕਾਮ ਕੀ ਵਾਰੀ ਸੁਖ ਦਰਵਾਨੀ ਪਾਪੁਨ ਦਰਵਾਜਾ ਕੋ ਕ੍ਰੋਧ ਪ੍ਰਧਾਨ ਮਹਾਬਡ ਦੁੰਦਰ ਤਹ ਮਨ ਮਹਾਵਾਸੀ ਰਾਜਾ ਸਵਾਦ ਸੁਨਾਹਾ ਟੋਪ ਮਮਤਾ ਕੋ ਕੁਬੁਧ ਕਮਾਨ ਚੜਾਈ ਤਿਸਨਾ ਤੀਰ ਰਹੇ ਘੱਟ ਪੀਤਰ ਯੋ ਗੱਡ ਲਿਓ ਨਾ ਜਾਈ ਪ੍ਰੇਮ ਪਲੀਤਾ ਸੁਰਤ ਹਵਾਈ ਬੋਲਾ ਗਿਆਨ ਚਲਾਇਆ ਬ੍ਰਾਹਮਿਆ ਗਨ ਸਹਿਜੇ ਪਰਜਾ ਲੀਏ ਕੈ ਚੋਟ ਸਿਝਾਇਆ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜਾ ਸਾਧ ਸੰਗਤ ਹਰ ਗੁਰ ਕੀ ਕਿਰਪਾ ਤੇ ਪਕਰ ਸਾਧ ਸੰਗਤ ਹਰ ਗੁਰ ਕੀ ਕਿਰਪਾ ਤੇ ਪਕਰਿਓ ਗੱਡ ਕੋ ਰਾਜਾ ਭਗਵਤ ਭੀਰ ਸਖਤ ਸਿਮਰਨ ਕੀ ਕਟੀ ਕਾਲ ਭੈ ਫਾਸੀ ਦਾਸ ਕਮੀਰ ਚੜਿਓ ਗੜਿਓ ਪਰ ਰਾਜ

ਆਓ ਕਲੰਦਰ ਕੇ ਸਵਾਰ ਕਰ ਅਬਦਾਲੀ ਭੇ ਸਵਾਰ ਹਾਓ ਜਿਨ ਆਕਾਸ ਕੁਲੈ ਸਿਰ ਕੀਨੀ ਕੌਸੈ ਸਏ ਸਪਤ ਪਿਆਲਾ ਚਮਰ ਪੋਸ ਕਾ ਮੰਦਰ ਤੇਰਾ ਏ ਬਿਦ ਬਨੇ ਗੋਪਾਲਾ ਛਪਨ ਕੋਟ ਕਾ ਪੇਹਨ ਤੇਰਾ ਸੋਲੈ ਸਹਿ ਸਿਜਾਰਾ ਭਾਰ ਠਾਰੈ ਮੁਦਗਰ ਤੇਰਾ ਸਹਿਨਕ ਸਭ ਸੰਸਾਰ ਦੇਹੀ ਮਹਿਜਿਦ ਮਨ ਮੌਲਾਨਾ ਸਹਿਜ ਨਿਵਾਜ ਗੁਜਾਰੈ ਬੀਬੀ ਕੌਲਾ ਸੌ ਕਾਇਨ।

ਮਹਾਮਾਮ ਮਾਰਕੀ ਚੜਿਆ ਸਦਾ ਬਸੰਤ ਪਰਫਟ ਚਿਤ ਸਮਾਲ ਸੋਏ ਸਦਾ ਸਦਾ ਗੋਬਿੰਦ ਭੋਲਿਆ ਹਉਮੈ ਸੁਰਤ ਵਿਸਾਰ ਹਉਮੈ ਮਾਰ ਵਿਚਾਰ ਮਨ ਗੁਣ ਵਿੱਚ

ਜਿਸ ਜੀਉ ਅੰਤਰ ਮੈਲਾ ਹੋਏ ਤੀਰਥ ਭਵੈ ਦਿਸ ਅੰਤਰ ਲੋਏ ਨਾਨਕ ਮਿਲਿਆ ਸਤਿਗੁਰ ਸੰਗ ਤਉ ਭਵ ਜਲ ਕੇ ਤੂਟ ਸੰਬੰਧ ਬਸੰਤ ਮਹੱਲਾ ਪਹਿਲਾ ਸਗਲ ਭਵਨ ਤੇਰੀ ਮਾਇਆ ਮੋਹ ਮੈਂ ਅਵਰ ਨਾ ਦਿਸੈ ਸਰਬ ਤੋ ਤੂੰ ਸੁਰਨਾਥਾ ਦੇਵਾ ਦੇਵ ਹਰ ਨਾਮ ਲੈ ਗੁਰਚਰਨ ਸੇਵ ਮੇਰੇ ਸੁੰਦਰ ਗੈਰ ਗੰਭੀਰ ਲਾਲ ਗੁਰਮੁਖ ਰਾਮ ਨਾਮ ਗੁਣ ਗਾਏ ਤੂੰ ਅਪਰੰਪਰ ਸਰਬ ਪਾਲ ਰਹਾਉ ਬਿਨ ਸਾਧਨਾ ਪਾਈਐ ਹਰ ਕਾ ਸੰਗ ਬਿਨ ਗੁਰਮੈਲ ਮਲੀਨ ਅੰਗ ਬਿਨ ਹਰ ਨਾਮ ਨਾ ਸੁਧ ਹੋਏ ਗੁਰਸਬ ਸਲਾਹੇ ਸਚ ਸੋਏ ਜਾ ਤੂੰ ਰੱਖੇ ਰੱਖਣਹਾਰ ਸਤਿਗੁਰੂ ਮਿਲਾਵੈ ਕਰਹਿ ਸਾਰ ਵਿਖਾਉ ਮੈਂ ਮਮਤਾ ਪਹਿਰ ਪਰ ਹਰਾਏ ਸਭ ਦੁੱਖ ਬਿਨਾਸੇ ਰਾਮ ਰਾਏ ਉਤਮ ਗਤ ਮਿਤ ਹਰ ਗੁਣ ਸਰੀਰ ਗੁਰਮਤਿ ਪ੍ਰਗਟੇ ਰਾਮ ਨਾਮ ਹੀਰ ਲਿਵ ਲਾਗੀ ਨਾਮ ਤਜ ਦੂਜਾ ਭਾਓ ਜਨ ਨਾਨਕ ਹਰ ਗੁਰ ਗੁਰ ਮਿਲਾਓ ਬਸੰਤ ਮਹੱਲਾ ਪਹਿਲਾ ਮੇਰੀ ਸਖੀ ਸਹੇਲੀ ਸੁਣੋ ਭਾਏ ਮੇਰਾ ਫਿਰ ਰਿਸਾਲੂ ਸੰਗ ਸਾਏ ਉਹ ਲੱਖ ਨਾ ਲਖੀਏ ਕਹੋ ਕਾਏ ਗੁਰ ਸੰਗ ਦਿਖਾਇਓ ਰਾਮ ਰਾਏ ਮਿਲ ਸਖੀ ਸਹੇਲੀ ਹਰ ਗੁਣ ਬਣੇ ਹਰ ਪ੍ਰਭ ਸੰਗ ਖੇਲੈ ਵਰ ਕਾਮਨ ਗੁਰਮੁਖ ਖੋਜ ਤ ਮਨ ਮਨੇ ਰਹਾਉ ਮਨ ਮੁਖੀ ਦੁਹਾਗਣ ਨਾਹੇ ਪੇਓ ਘਟ ਘਟ ਰਾਵੈ ਸਰਵ ਪਰੇਓ ਗੁਰਮੁਖ ਥਿਰ ਚੀਨੈ ਸੰਗ ਦੇਓ ਗੁਰਨਾਮ ਦਰੜਾਇਆ ਜਪ ਜਪੇਓ ਬਿਨ ਗੁਰ ਭਗਤ ਨਾ ਭਾਉ ਹੋਏ ਬਿਨ ਗੁਰਸੰਤ ਨਾ ਸੰਗ ਦੇ ਬਿਨ ਗੁਰ ਅੰਦਲੇ ਧੰਦ ਰੋਏ ਮਨ ਗੁਰਮੁਖ ਨਿਰਮਲ ਮਲ ਸਬਦ ਖੋਏ ਗੁਰ ਮਨ ਮਾਰਿਓ ਕਰ ਸੰਯੋਗ ਐਨ ਸਰਾਵੇ ਭਗਤ ਜੋਗ ਗੁਰਸੰਤ ਸਭਾ ਦੁਖ ਮਿਟੈ ਰੋਗ ਜਨ ਨਾਨਕ ਹਰ ਵਾਰ ਸਹਿਜ ਜੋਗ

ਬਸੰਤ ਮਹੱਲਾ ਤੀਜਾ ਘਰ ਪਹਿਲਾ ਦੋ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹਾਰੁੱਤੀ ਮੈਂ ਸਦ ਬਸੰਤ ਜਿਤ ਹਰਿਆ ਸਭ ਜੀ ਜੰਤ ਕਿਆ ਹੋ ਆਖਾਂ ਕਿਰਮ ਜੰਤ ਤੇਰਾ ਕਿਨੇ ਨਾ ਪਾਇਆ ਆਦ ਅੰਤ ਤਾ ਸਾਹਿਬ ਕੀ ਕਰੇ ਸੇਵ ਪਰਮ ਸੁਖ ਪਾਵੇ ਆਤਮ ਦੇਵ ਰਹਾਉ ਕਰਮ ਹੋਵੇ ਤਾਂ ਸੇਵਾ ਕਰੇ ਗੁਰ ਪ੍ਰਸਾਦੀ ਜੀਵਤ ਮਰੇ ਹਨ ਦਿਨ ਸਾਚ ਨਾਮ ਉਚਰੇ ਇਨ ਵਿਦ ਪ੍ਰਾਣੀ ਦੁੱਤਰ ਤਰੇ ਬਿਕ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਕੋ ਦੋਏ ਫਲ ਲਾਏ ਆਪੇ ਕਰਤਾ ਕਰੇ ਕਰਾਏ ਜੋ ਤਿਸ ਭਾਵੇ ਤਿਸੇ ਖਵਾਏ ਨਾਨਕ ਜਿਸ ਨੂੰ ਨਦਰ ਕਰੇ ਅੰਮ੍ਰਿਤ ਨਾਮ ਆਪੇ ਦੇ ਵੇਖਿਆ ਕੀ ਵਾਸਨਾ ਮਨਹੇ ਕਰੇ ਆਪਣਾ ਭਾਣਾ ਆਪ ਕਰੇ ਬਸੰਤ ਮਹੱਲਾ ਤੀਜਾ ਰਾਤੇ ਸਾਜ ਤਿਉ ਰਾਖੇ ਸੋਏ ਰਾਤੇ ਸਾਚ ਹਰ ਨਾਮ ਨਿਹਾਲਾ ਦਿਆ ਕਰੋ ਪ੍ਰਭ ਦੀਨ ਦਿਆਲਾ ਇਸ ਬਿਨਾ ਵਰ ਨਹੀਂ ਮੈਂ ਕੋਏ ਜੋ ਭਾਵੇ ਤਿਉ ਰਾਖੇ ਸੋਏ ਗੁਰ ਗੋਪਾਲ ਮੇਰੇ ਮਨ ਭਾਏ ਰਹਿ ਨਾ ਸਕੋ ਦਰਸ਼ਨ ਦੇਖੇ ਬਿਨ ਸਹਿਜ ਮਿਲਿਓ ਗੁਰਮੇਲ ਮਿਲਾਏ ਰਹਾਉ ਇਹੋ ਮਨ ਲੋਭੀ ਲੋਭ ਲਭਾਨਾ ਰਾਮ ਵਿਸਾਰ ਬਹੁਰ ਪਛਤਾਨਾ ਬਿਛਰਤ ਮਲਾਏ ਗੁਰਸੇਵ ਰਾਂਗੇ ਹਰ ਨਾਮ ਦਿਓ ਮਸਤਕ ਵਡ ਭਾਗੇ ਪੌਣ ਪਾਣੀ ਕੀ ਇਹ ਦੇਹ ਸਰੀਰਾ ਹੋਮੇ ਰੋਗ ਕਠਨ ਤਨ ਪੀਰਾ ਗੁਰਮੁਖ ਰਾਮ ਨਾਮ ਦਾਰੂ ਗੁਣ ਗਾਇਆ ਕਰ ਕਿਰਪਾ ਗੁਰ ਰੋਗ ਗਵਾਇਆ ਚਾਰ ਨਦੀਆਂ ਅਗਨੀ ਤਨ ਚਾਰੇ ਤ੍ਰਿਸ਼ਨਾ ਜਲਤ ਜਲੇ ਅਹੰਕਾਰੇ ਗੁਰ ਰਾਖੇ ਵਡਭਾਗੀ ਤਾਰੇ ਜਨ ਨਾਨਕ ਉਰ ਹਰ ਅੰਮ੍ਰਿਤ ਧਾਰੇ ਬਸੰਤ ਮਹੱਲਾ ਤੀਜਾ ਹਰ ਸੇਵੇ ਸੋ ਹਰ ਕਾ ਲੋਗ ਸਾਚ ਸਹਿਜ ਕਦੇ ਨਾ ਹੋਵੇ ਸੋਗ ਮਨ ਮੁਖ ਮੂਏ ਨਾਹੀ ਹਰ ਮਨ ਮਾਏ ਮਰ ਮਰ ਜੰਮੇ ਭੀ ਮਰ ਜਾਏ ਸੇ ਜਨ ਜੀਵੇ ਜਿਨ ਹਰ ਮਨ ਮਾਹੇ ਸਾਚ ਸੰਭਾਲੇ ਸਾਚ ਸਮਾਹੇ ਰਹਾਉ ਹਰ ਨਾ ਸੇਵੇ ਤੇ ਹਰ ਤੇ ਦੂਰ ਦਸੰਤਰ ਭਵੇ ਸਿਰ ਪਾਵੇ ਧੂਰ ਹਰ ਆਪੇ ਜਨ ਲੀਏ ਲਾਏ ਤਿਨ ਸਦਾ ਸੁਖ ਹੈ ਤਿਲ ਨਾ ਤਮਾਏ ਨਦਰ

ਪਦ ਸੰਭਾਲ ਦਾਰ ਸਾਚੇ ਪਤ ਸਿਉ ਘਰ ਜਾਏ ਨਾਨਕ ਨਾਮ ਵਡਾਈ ਪਾਏ ਬਸੰਤ ਮਹੱਲਾ ਤੀਜਾ ਅੰਤਰ ਪੂਜਾ ਮਨ ਤੇ ਹੋਏ ਏਕੋ ਵੇਖੇ ਔਰ ਨਾ ਕੋਏ ਦੂਜੇ ਲੋਕੀ ਬਹੁਤ ਦੁੱਖ ਪਾਇਆ ਸਤਿਗੁਰ ਮੈਨੂੰ ਏਕ ਦਿਖਾਇਆ ਮੇਰਾ ਪ੍ਰਭ ਮੌਲਿਆ ਸਾਧ ਬਸੰਤ ਇਹੋ ਮਨ ਮੌਲਿਆ ਗਾਏ ਗੁਣ ਗੋਬਿੰਦ ਰਾਵ ਗੁਰ ਪੁੱਛੋ ਤੁਮ ਕਰੋ ਵਿਚਾਰ ਤਾਂ ਪ੍ਰਭ ਸਾਚੇ ਲੱਗੇ ਪਿਆਰ ਆਪ ਛੋੜ ਹੋਏ ਬਾਦਾਸਤ ਭਾਏ ਤੋ ਜਗ ਜੀਵਨ ਵਸੇ ਮਨ ਆਏ ਭਗਤ ਕਰੇ ਸਦ ਵੇਖੇ ਹਜੂਰ ਮੇਰਾ ਪ੍ਰਭ ਸਦ ਰਹਿਆ ਭਰਪੂਰ ਇਸ ਭਗਤੀ ਕਾ ਕੋਈ ਜਾਣੇ ਪਿਓ ਸਭ ਮੇਰਾ ਪ੍ਰਭ ਆਤਮ ਦਿਓ ਆਪੇ ਸਤਿਗੁਰ ਮੇਲ ਮਿਲਾਏ ਜਗ ਜੀਵਨ ਸਿਓ ਆਪ ਚਿੱਤ ਲਾਏ ਮਨ ਤਨ ਹਰਿਆ ਸਹਿਜ ਸੁਭਾਏ ਨਾਨਕ ਨਾਮ ਰਹੇ ਲਿਵ ਲਾਏ ਬਸੰਤ ਮਹੱਲਾ ਤੀਜਾ ਭਗਤ ਵਛਲ ਹਰ ਵਸੇ ਮਨ ਆਏ ਗੁਰ ਕਿਰਪਾ ਤੇ ਸਹਿਜ ਸੁਭਾਏ

ਤਨ ਸਿਆਚੇ ਜਿਨ ਸਾਚ ਪਛਾਣਾ ਇੱਕੋ ਸੇਵੇ ਅਵਨਾ ਕੋਏ ਜਿਤ ਸੇਵਿਆ ਸਦਾ ਸੁਖ ਹੋਏ ਨਾ ਉਹ ਮਰੇ ਨਾ ਆਵੇ ਜਾਏ ਤਿਸ ਬਿਨ ਅਵਰ ਸੇਵੀ ਕਿਉ ਮਾਏ ਸੇ ਜਨ ਸਾਚੇ ਜਿਨ ਸਾਚ ਪਛਾਣਿਆ ਆਪ ਮਾਰ ਸਹਿਜੇ ਨਾਮ ਸਮਾਣਿਆ ਗੁਰਮੁਖ ਨਾਮ ਪ੍ਰਾਪਤ ਹੋਏ ਮਨ ਨਿਰਮਲ ਨਿਰਮਲ ਸੱਚ ਸੋਏ ਜਿਨ ਗਿਆਨ ਕੀਆ ਤਿਸ ਹਰ ਤੂੰ ਜਾਣ ਸਾਚ ਸ਼ਬਦ ਪ੍ਰਭ ਏਕ ਸਿਆਣ

ਸਤਪੁਰ ਧਾਰੇ ਰਹਾਉ ਗੋਰ ਮੁਖ ਸੱਚ ਭੋਜਨ ਪਵਿੱਤ ਸਰੀਰਾ ਮਨ ਨਿਰਮਲ ਸਦਗੁਣੀ ਗਹੀਰਾ ਜੰਮੇ ਮਰੇ ਨਾ ਆਵੇ ਜਾਏ ਗੁਰ ਪ੍ਰਸਾਦੀ ਸੱਚ ਸਮਾਏ ਸੱਚਾ ਸੇਵ ਹੋ ਸੱਚ ਪਛਾਣੇ।

ਮੈਂ ਕਹਿ ਨਾ ਕੋਇ ਆਖਣ ਵੇਖਣ ਸਾਹਿਬ ਸਾਹਿਬ ਤੇ ਹੋਏ ਬਸੰਤ ਮਹੱਲਾ ਤੀਜਾ ਸਭ ਜੁਗ ਤੇਰੇ ਕੀਤੇ ਹੋਏ ਸਤਿਗੁਰ ਭੇਟੇ ਮਤ ਬੁੱਧ ਹੋਏ ਹਰ ਜੀਓ ਆਪੇ ਲਹਿ ਮਿਲਾਏ ਗੁਰ ਕੇ ਸਬਦ।

ਸਦਾ ਬਸੰਤ ਗੁਰ ਸ਼ਬਦ ਵਿਚਾਰੇ, ਰਾਮ ਨਾਮ ਰਾਖੇ ਉਰ ਧਾਰੇ, ਮਨ ਬਸੰਤ ਤਨ ਮਨ ਹਰਿਆ ਹੋਏ, ਨਾਨਕ ਇਹੋ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ। ਬਸੰਤ ਮਹੱਲਾ ਤੀਜਾ, ਤਿੰਨ ਬਸੰਤ ਜੋ ਹਰ ਗੁਣ ਗਾਏ, ਪੂਰੇ ਭਾਗ ਹਰ ਭਗਤ ਕਰਾਏ, ਇਸ ਮਨ ਕੋ ਬਸੰਤ ਕੀ ਲੱਗੇ ਨਾ।

ਭੁੱਲੀਏ ਭਾਈ ਸਤ ਸੰਗਤ ਮੇਲ ਮਲਾਏ ਆਪ ਕਰੇ ਕਰੇ ਆਪ ਭਾਈ ਜਿਨ ਹਰ ਕੀਆ ਸਭ ਕੋਏ ਨਾਨਕ ਮਨ ਤਨ ਸੁਖ ਸਬਦ ਵਸੈ ਭਾਈ ਸਬਦ ਮਲਾਵਾ ਹੋਏ ਰਾਗ ਬਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਪਸਰੀ ਸੂਰਜ ਕਿਰਨ ਜੋਤ ਤਿਉ ਘਟ ਘਟ ਰਮਈਆ ਓਤ ਪੋਤ ਏਕੋ ਹਰ ਰਵਿਆ ਸਰਬ ਤਾਏ ਗੁਰਸਬਦੀ ਮਿਲੀਏ ਮੇਰੀ ਮਾਇ ਰਹੋ ਘੜ ਘੜ ਅੰਤਰ ਏਕੋ ਹਰ ਸੋਏ ਗੁਰ ਮਿਲ ਐ ਇੱਕ ਪ੍ਰਗਟ ਹੋਏ

ਕਾਲ ਸਦੂਖ ਭੰਜ ਪ੍ਰਭ ਪਾਇਆ ਗੁਰਮਤਿ ਗਾਵੋ ਗੁਣ ਪ੍ਰਭ ਕੇਰੇ ਰਾਓ ਮਨ ਮੁਖ ਫਿਰ ਪਰਹੋਮੇ ਮੂਵੇ ਕਾਲ ਦੈ ਸੰਘਾਰੇ ਜਮਪੁਰ ਗਏ ਗੁਰਮੁਖ ਹਰ ਹਰ ਹਰ ਲਿਵ ਲਾਗੇ ਜਨਮ ਮਰਨ ਦੋ ਦੁੱਖ ਭਾਗੇ

ਆਦੁ ਪੁਰਖ ਪੁਰਖ ਪਤ ਪਾਇਆ ਅਗਿਆਨ ਅੰਧੇਰ ਗਵਾਇਆ ਜਗਨਨਾਥ ਜਗਦੀ ਸੁਗਸਾਈ ਕਰ ਕਿਰਪਾ ਸਾਧਿ ਮਿਲਾਵੇ ਨਾਨਕ ਸ਼ਾਂਤ ਹੋਵੇ ਮਨ ਅੰਤਰ ਨਿਤ ਹਿਰਦੇ ਹਰ ਗੁਣ ਗਾਵੇ ਬਸੰਤ ਮਹੱਲਾ।

ਹਰ ਭਾਵੇ ਸੁਣ ਬਿਨੋ ਬਿਨੇ ਬੇਨਤੀ ਜਨ ਨਾਨਕ ਸਰਣ ਪਵੀਦੇ ਬਸੰਤ ਹੰਡੋਲ ਮਹੱਲਾ ਚੌਥਾ ਮਾਨ ਕਿਨ ਕਿਨ ਪਰਮ ਭਰਮ ਬਹੁ ਧਾਵੇ ਤਿਲ ਘਰ ਨਹੀਂ ਵਾਸਾ ਪਾਈਏ ਗੁਰ ਅੰਕ ਸ਼ਬਦ ਦਾਰੂ ਸਿਰ ਧਾਰਿਓ

ਦੇਵ ਬਿਰਖ ਜਮਿਓ ਹੈ ਪਾਰ ਜਾਤ ਫੁੱਲ ਲੱਗੇ ਫਲ ਰਤਨ ਭਾਂਤ ਤ੍ਰਿਪਦ ਗਾਨੇ ਹਰ ਗੁਣੇ ਗਾਏ ਜਾ ਨਾਨਕ ਹਰ ਹਰ ਧਿਆਏ ਬਸੰਤ ਮਹੱਲਾ ਪੰਜਵਾਂ।

ਭੋਗ ਰਾਓ, ਹਰ ਕਿਰਪਾ ਨਦਰ ਨਿਹਾਲਿਆ, ਆਪਣਾ ਦਾਸ ਆਪ ਸੰਭਾਲਿਆ, ਸੇਜ ਸੁਹਾਵੀ ਰਸ ਬਣੀ, ਆਏ ਮਿਲੇ ਪ੍ਰਭ ਸੁਖ ਤਨੀ, ਮੇਰਾ ਗੁਣ ਅਵਗੁਣ ਨਾ ਵਿਚਾਰਿਆ, ਪ੍ਰਭ ਨਾਨਕ ਚਰਨ ਪੁਜਾਰਿਆ, ਬਸੰਤ ਮਹੱਲਾ ਪੰਜਵਾਂ, ਕਿਲਬਿਕ ਬਿਨਸੈ ਗਾਏ ਗੁਨਾ, ਅਨਦਿਨ ਉਪਜੀ।

ਸ਼ਬਦ ਵਿਚਾਰੈ ਆਪ ਜਾਏ ਸਾਚ ਜੋਗ ਮਨ ਵਸੈ ਆਏ ਜਨ ਜੀਓ ਪਿੰਡ ਦਿੱਤਾ ਤਿਸ ਚੇਤੈ ਨਾਹੇ ਮੜੀ ਮਸਾਣੀ ਮੂੜੇ ਜੋਗ ਨਾਹੇ ਗੁਣ ਨਾਨਕ ਬੋਲੈ ਭਲੀ ਬਾਣ ਤੁਮ ਹੋ ਸੁਜਾਥੈ ਲੇਹੋ ਪਛਾਣ ਬਸੰਤ ਮਹੱਲਾ ਪਹਿਲਾ ਦੁਬਿਦਾ ਦੁਰਮਤ ਅਦਲੀ ਕਾਰ ਮਨਮੁਖ ਭਰ ਮੈਂ ਮਜ ਗੁਬਾਰ ਅੰਦਲੇ ਗੁਰਮਤ ਨਾ ਪਾਈ ਪਸੂ ਪੈ ਅਭਿਮਾਨ ਨ ਜਾਈ ਲੱਖ ਚੁਰਾਸੀ ਜੰਤ ਉਪਾਏ ਮੇਰੇ ਠਾਕੁਰ ਪਾਣੇ ਸਿਰਜ ਸਮਾਏ ਸਗਲੀ ਭੁੱਲੇ ਨਹੀਂ ਸ਼ਬਦ ਅਚਾਰ ਸੋ ਸਮਝੈ ਜਿਸ ਗੁਰ ਕਰਤਾਰ ਗੁਰ ਕੈ ਚਾਕਰ ਠਾਕੁਰ ਪਾਣੇ ਬਖਸ ਲੀਏ ਨਾਹੀ ਜਮ ਕਾਣੇ ਜਿਨ ਕੈ ਹਿਰਦੇ ਏਕੋ ਪਾਇਆ ਆਪੇ ਮੇਲੇ ਭਰਮ ਚੁਕਾਇਆ ਬੇਹਮਤਾਜ ਬਿਆੰਤ ਅਪਾਰਾ ਸੱਚ ਭਤੀਜੈ ਕਰਨੇ ਹਾਰਾ ਨਾਨਕ ਭੁੱਲੇ ਗੁਰ ਸਮਝਾਵੈ ਏਕ ਦਿਖਾਵੈ ਸਾਚ ਟਿਕਾਵੈ ਬਸੰਤ ਮਹੱਲਾ ਪਹਿਲਾ ਆਪੇ ਭਵਰਾ ਫੂਲ ਵੇਲ ਆਪੇ ਸੰਗਤ ਮੀਤ ਮੇਲ ਐਸੀ ਭਵਰਾ ਵਾਸਲੇ ਤਰਵਰ ਫੁੱਲੇ ਬੰਨ ਹਰੇ ਰਹਾਓ।

ਜਿਉ ਜਲ ਜਲੇ ਸਮਾਵੈ ਬਸੰਤ ਮਹੱਲਾ ਪੰਚਮਾ ਘਰ ਪਹਿਲਾ ਦੋ ਤੁਕੀਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੁਣ ਸਾਖੀ ਮਨ ਜਪ ਪਿਆਰ ਅਜਾਮਲ ਉਦਰਿਆ ਕਹਿ ਏਕ ਵਾਰ ਬਾਲਮੀਕੈ ਹੋਆ ਸਾਧ ਸੰਗ ਧਰੂ ਕੋ ਮਿਲਿਆ ਹਰਨ ਸੰਗ ਤੇਰਿਆ ਸੰਤਾਂ ਜਾਚੋ ਚਰਨ ਰੇਨ ਲੈ ਮਸਤਕ ਲਾਵੋ ਕਰ ਕਿਰਪਾ ਦੇਨ ਰਹਾਉ ਗਨਕਾ ਉਦਰੀ ਹਰ ਕਹਿ ਤੋਤ ਵਿਜੈਂਦਰ ਧਿਆਇਓ ਹਰ ਕੀਓ ਮੋਖ ਬਿਪਰ ਸਦਾਮੇ ਦਾਲੰਦ ਪੰਜ ਰੇ ਮਨ ਤੂੰ ਪੀ ਭਜ ਗੋਬਿੰਦ ਬਦਕ ਉਧਾਰਿਓ ਖੰ ਪਰਹਾਰ ਕਬੀਜਾ ਉਦਰੀ ਅੰਸਟ ਧਾਰ ਬਿਦਕ ਉਧਰਿਓ ਦਾਸ ਪਾਏ ਰੇ ਮਨ ਤੂੰ ਪੀ ਹਰ ਧਿਆਏ ਪ੍ਰਹਲਾਦ ਰਖੀ ਹਰ ਪੈਜ ਆਪ ਬਸਤਰ ਛੀਨਤ ਦ੍ਰੋਪਦੀ ਰਖੀ ਲਾਜ ਜਿਨ ਜਿਨ ਸੇਵਿਆ ਅੰਤ ਵਾਰ ਰੇ ਮਨ ਸੇਵ ਤੂੰ ਪਰਹੇ ਪਾਰ ਧੰਨੈ ਸੇਵਿਆ ਬਾਲ ਬੁੱਧ ਫਿਰ ਲੋਚਨ ਗੁਰ ਮਿਲ ਪਈ ਸਦ ਬੇਣੀ ਕੋ ਗੁਰ ਕਿਓ ਪ੍ਰਗਾਸ ਰੇ ਮਨ ਤੂੰ ਪੀ ਹੋਏ ਦਾਸ ਜੈ ਦੇਵ ਤਿਆਗਿਓ ਅਹਮੇਵ ਨਾਈ ਉਧਰਿਓ ਸੈਨ ਸੇਵ ਮਨ ਜੀਗ ਨ ਡੋਲੈ ਕਹੂੰ ਜਾਏ ਮਨ ਤੂੰ ਪੀ ਤਰਸੈ ਸਰਣ ਪਾਏ ਜਨ ਅਨੁਗ੍ਰਹੋ ਠਾਕਰ ਕੀਓ ਆਪ ਸੇ ਤੈ ਲੀਨੇ ਭਗਤ ਰਾਖ ਤਿੰਕਾ ਗੁਣ ਅਵਗੁਣ ਵਿਚਾਰਿਓ ਹੋਏ ਇਹ ਬਿਦ ਦੇਖ ਮਨ ਲੱਕਾ ਸੇਵ ਕਮੀਰ ਧਿਆਇਓ ਏਕ ਰੰਗ ਨਾਮ ਦੇਵ ਹਰ ਜਿਓ ਬਸੈ ਸੰਗ ਰਵਿਦਾਸ ਧਿਆਏ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਬਿੰਦ ਰੂਪ ਬਸੰਤ ਮਹੱਲਾ ਪੰਜਵਾਂ ਅਨੇਕ ਜਨਮ ਭਰਮੇ ਜੋਨ ਮਾਹੇ ਹਰ ਸਿਮਰਨ ਬਿਨ ਨਰਕ ਪਾਹੇ ਭਗਤ ਬਹੂਨਾ ਖੰਡ ਖੰਡ ਬਿਨ ਬੂਜੇ ਜਮ ਦੇਤ ਡੰਡ ਗੋਬਿੰਦ ਭਜੋ ਮੇਰੇ ਸਦਾ ਮੀਤ ਸਾਚ ਸਬਦ ਕਰ ਸਦਾ ਪ੍ਰੀਤ ਰਹਾਉ ਸੰਤੋਖ ਨ ਆਵਤ ਕਹੂੰ ਕਾਜ ਧੂਮ ਬਾਦਰ ਸਭ ਮਾਇਆ ਸਾਜ ਪਾਪ ਕਰਨ ਤੋ ਨਹਿ ਸੰਗਾਏ ਬਿਖਾ ਮਾਤਾ ਆਵੈ ਜਾਏ ਹੋ ਹੋ ਕਰਤ ਬਦੈ ਬਿਕਾਰ ਮੋਹ ਲੋਭ ਡੂਬੋ ਸੰਸਾਰ ਕਾਮ ਕਰੋਦ ਮਨ ਵਸ ਕੀਆ ਸੁਪਨੈ ਨਾਮ ਨਾ ਹਰ ਲਿਆ ਕਭੀ ਰਾਜਾ ਕਬ ਮੰਗਨ ਹਾਰ ਦੁਖ ਸੁਖ ਬਾਦੋ ਸੰਸਾਰ ਮਨ ਉਦਰਣ ਕਾ ਸਾਜ ਨਾਹੇ ਪਾਪ ਬੰਧਨ ਨਿਤ ਪੋਤ ਜਾਹੇ ਈਠ ਮੀਤ ਕੋ ਸਖਾ ਨਾਹੇ ਆਪ ਬੀਜ ਆਪੇ ਹੀ ਖਾਹੇ ਜਾ ਕੈ ਕੀ ਨੈ ਹੋ ਤਤਕਾਰ ਸੇ ਛੋੜ ਚੱਲਿਆ ਥਿਨ ਮਹਿ ਕਵਾਰ ਮਾਇਆ ਮੋਹੇ ਭਉ ਪਰਮਿਆ ਕਿਰਤ ਰੇਖ ਕਰ ਕਰਮਿਆ ਕਰਣੇ ਹਾਰ ਅਲਿਪਤ ਆਪ ਨਹੀਂ ਲੇਪ ਪ੍ਰਭ ਪੁਨ ਪਾਪ ਰਾਖ ਲਿਹੋ।

ਕਿਸ ਜਾਤ ਨਾ ਜਨਮ ਨਾ ਜੋਨ ਕਾਮ। ਬਸੰਤ ਕਬੀਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੁਰਤੀ ਜੈਸੀ ਤੇਰੀ ਚਾਲ, ਤੇਰੀ ਪੁੱਛਣਟ ਉਪਰ ਚਮਕ ਬਾਲ। ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ, ਔਰ ਕਿਸ ਹੀ ਤੇ ਤੂੰ ਮਤ ਹੀ ਜਾਹੇ। ਰਹਾਓ ਚਾਕੀ ਜੱਟ ਹੈ ਚੁਨ ਖਾਹੇ, ਚਾਕੀ ਕਾ ਚਿਥਰਾ ਕਹਾਂ ਲੈ ਜਾਹੇ। ਛਿੱਕੇ ਪਰ ਤੇਰੀ ਬਹੁਤ ਡੀਠ।

ਐਸੀ ਪ੍ਰੀਤ ਕਟੰਬ ਸਨ ਬੰਦੀ ਮਾਇਆ ਮੋਹ ਪਸਾਰੀ ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ ਦੁਬਿਧਾ ਕਰਮ ਵਿਕਾਰੀ ਅੰਤਰ ਰਤਨ ਪਦਾਰਥ ਹਿਤ ਕੋ ਦੂਰੈ ਨ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅਮੋਲਕ ਜੁਗ ਜੁਗ ਅੰਤਰ ਤਾਰੀ ਸਾਰੰਗ ਮਹੱਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਕੇ ਸੰਤ ਜਨਾ ਕੀ ਹਮ ਧੂਰ ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਿਹਾ ਭਰਪੂਰ ਰਹਾਓ ਸਤ ਗੁਰ ਸੰਤ ਮਿਲੈ ਸਾਂਤ ਪਾਈਐ ਕਿਲ ਵਿਖ ਦੁਖ ਕਾਟੈ ਸਭ ਦੂਰ ਆਤਮ ਜੋਤ ਪਈ ਪ੍ਰਫੁੱਲਤ ਪੁਰਖ ਨਿਰੰਜਨ ਦੇਖਿਆ ਹਜੂਰ ਵਡੈ ਭਾਗ ਸਤ ਸੰਗਤ ਪਾਈ ਹਰ ਹਰ ਨਾਮ ਰਿਹਾ ਭਰਪੂਰ ਅੜਸਠ ਤੀਰਥ ਮਜਨ ਕੀਆ ਸਤ ਸੰਗਤ ਪਗਨਾਏ ਤੂਰ ਦੁਰਮਤ ਬਿਕਾਰ ਮਲੀਨ ਮਤ ਹੋਛੀ ਹਿਰਦਾ ਕੁਸਦ ਲਾਗਾ ਮੋਹ ਪੂਰ ਬਿਨ ਕਰਮਾ ਕਿਉ ਸੰਗਤ ਪਾਈਐ ਹਉਮੈ ਵਿਆਪ ਰਿਹਾ ਮਨ ਚੂਰ ਹੋ ਦਿਆਲ ਕਿਰਪਾ ਕਰ ਹਰ ਜਿਉ ਮਾਗੋ ਸਤ ਸੰਗਤ ਪਗ ਤੂਰ ਨਾਨਕ ਸੰਤ ਮਿਲੈ ਹਰ ਪਾਈਐ ਜਨ ਹਰ ਭੇਟਿਆ ਰਾਮ ਹਜੂਰ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕੋ ਬਲਿਹਾਰੀ ਭਵ ਜਲ ਜਗਤ ਨ ਜਾਈ ਤਰਣਾ ਜਪ ਹਰ ਹਰ ਪਾਰ ਉਤਾਰੀ ਰਹਾਉ ਹਿਰਦੈ ਪ੍ਰਤੀਤ ਬਨੀ ਪ੍ਰਭ ਕੇਰੀ ਸੇਵਾ ਸੁਰਤ ਵਿਚਾਰੀ ਅੰਦਨ ਰਾਮ ਨਾਮ ਜਪ ਹਿਰਦੈ ਸਰਬ ਕਲਾ ਗੁਣਕਾਰੀ ਪ੍ਰਭ ਅਗਮ ਅਗੋਚਰ ਦ੍ਰਵਿਆ ਸਰਬ ਠਾਈ ਮਨ ਤਨ ਅਲਖ ਅਪਾਰੀ ਗੁਰ ਕਿਰਪਾਲ ਭੈ ਤਬ ਪਾਇਆ ਹਿਰਦੈ ਅਲਖ ਲਖਾਰੀ ਅੰਤਰ ਹਰ ਨਾਮ ਸਰਬ ਧਣੀ ਧਰ ਸਾਕਤ ਕੋ ਦੂਰ ਪਿਆ ਅਹੰਕਾਰੀ ਕ੍ਰਿਸ਼ਨਾ ਜਲਤ ਨ ਕਭੂ ਬੂਝੈ ਜੂਐ ਬਾਜੀ ਹਾਰੀ ਉਠਤ ਬੈਠਤ ਹਰ ਗੁਣ ਗਾਵੈ ਗੁਰ ਕਿੰਚਤ ਕਿਰਪਾ ਧਾਰੀ ਨਾਨਕ ਜਿਨ ਕੋ ਨਦਰ ਪਈ ਹੈ ਤਿਨ ਕੀ ਪੈਜ ਸਵਾਰੀ ਸਾਰਗ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ ਜਿਨ ਕੋ ਗੁਰਮੁਖ ਮਨ ਮਾਨਿਆ ਤਿਨ ਕੇ ਕਾਜ ਸਵਾਰੇ ਰਹਾਉ ਜੋ ਜਨ ਦੀਨ ਭੈ ਗੁਰ ਆਗੈ ਤਿਨ ਕੇ ਦੁਖ ਨਿਵਾਰੇ ਅੰਦਨ ਭਗਤ ਕਰੇ ਗੁਰ ਆਗੈ ਗੁਰ ਕੈ ਸਬਦ ਸਵਾਰੇ ਹਿਰਦੇ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵੈ ਰਸ ਵਿਚਾਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨਿਆ ਕੋਈ ਪਾਵੈ ਮੁਖ ਦੁਆਰੇ ਸਤਿਗੁਰ ਪੁਰਖ ਅਚਲ ਅਚੱਲਾ ਮਤ ਜਿਸ ਦ੍ਰਿੜਤਾ ਨਾਮ ਅਧਾਰੇ ਤਿਸ ਆਗੈ ਜੀਉ ਦੇਵੋ ਆਪਣਾ ਹੋ ਸਤਿਗੁਰ ਕੈ ਬਲਿਹਾਰੇ ਮਨਮੁਖ ਭ੍ਰਮ ਦੂਜੇ ਪਾਇ ਲਾਗੇ ਅੰਤਰ ਅਗਿਆਨ ਗੁਬਾਰੇ ਸਤਿਗੁਰ ਦਾਤਾ ਨਦਰ ਨ ਆਵੈ ਨਾ ਉਰਵਾਰ ਨ ਪਾਰੇ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲ ਧਾਰੇ ਨਾਨਕ ਦਾਸ ਨੇ ਦਾਸ ਕਹਿਤ ਹੈ ਕਰ ਕਿਰਪਾ ਲਿਹੋ ਉਬਾਰੇ ਸਾਰਗ ਮਹੱਲਾ ਚੌਥਾ ਗੋਬਿੰਦ ਕੀ ਐਸੀ ਕਾਰ ਕਮਾਏ ਜੋ ਕਿਛ ਕਰੇ ਸੋ ਸਤ ਕਰ ਮਾਨਹੋ ਗੁਰਮੁਖ ਨਾਮ ਰਹੋ ਲਿਵ ਲਾਏ ਰਹਾਓ ਗੋਬਿੰਦ ਪ੍ਰੀਤ ਲਗੀ ਅਤ ਮੀਠੀ ਅਵਰ ਵਿਸਰ ਸਭ ਜਾਏ ਅੰਦਿਨ ਰਹਿਸ

ਗਗਨ ਮੇਟ ਤਰਹਾ ਸਾਰਗ ਮਹੱਲਾ ਪੰਜਵਾਂ ਮਾਈ ਧੀਰ ਰਹੀ ਪ੍ਰਭ ਬਹੁਤ ਬਿਰਾਗਿਓ ਅਨੇਕ ਭਾਂਤ ਅਨੂਪ ਰੰਗ ਰੇ ਤਿੰਨ ਸਿਓ ਰੁਚੇ ਨਾ ਲਾਗਿਓ ਰਹਾਉ ਨਿਸ ਬਾਸਰ ਪ੍ਰਿਆ ਪ੍ਰਿਆ ਮੁਖ ਟੋਰਿਓ ਨੀਂਦ ਪਲਕ ਨਹੀਂ ਜਾਗਿਓ ਹਾਰ ਕਜਰ ਬਸਤਰ

ਭਾਈ ਪੇਖ ਬਿਸਮਾਦੀ ਪੂਰ ਰਹੇ ਕਿਰਪਾਵਤ ਪੀਓ ਅੰਮ੍ਰਿਤ ਨਾਮ ਅਮੋਲਕ ਜਿਉ ਚਾਖ ਗੂੰਗਾ ਮੁਸਕਾਵਤ ਜੈਸੇ ਪਵਨ ਬੰਦ ਕਰ ਰਾਖਿਓ ਬੂਜ ਨ ਆਵਤ ਜਾਵਤ ਜਾ ਕੋ ਹਿਰਦੈ ਪਰਗਾਸ ਪਹਿਓ ਹਰ ਉਆ ਕੀ ਕਹੀ ਨ ਜਾਏ ਕਹਾਵਤ ਆਨ ਉਪਾਵ ਜੇਤੇ ਕਿਛ ਕਹੀਐ ਤੇਤੇ ਸਿੱਖੇ ਪਾਵਤ ਅਚੰਤ ਲਾਲ ਗ੍ਰਹਿ ਭੀਤਰ ਪ੍ਰਗਟਿਓ ਅਗਮ ਜੈਸੇ ਪਰਖਾਵਤ ਨਿਰਗੁਣ ਨਿਰੰਕਾਰ ਅਬਿਨਾਸੀ ਅਤੋਲੋ ਤੁਲਿਓ ਨਾ ਜਾਵਤ ਕਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕੋ ਬਨ ਆਵਤ ਸਾਰਗ ਮਹੱਲਾ ਪੰਜਵਾਂ ਬਿਖਈ ਦਿਨ ਰਹਿਣ ਇਵ ਹੀ ਗੁਦਾਰੈ ਗੋਬਿੰਦ ਨ ਭਜੈ ਅਹੁਬਦ ਮਾਤਾ ਜਨਮ ਜੂਏ ਜਿਉ ਹਾਰੈ ਰਹਾਉ ਨਾਮ ਅਮੋਲਾ ਪ੍ਰੀਤ ਨਾ ਤਿਸਿਓ ਪਰ ਨਿੰਦਾ ਹਿਤਕਾਰੈ ਛਾਪਰੇ ਬਾਂਧ ਸਵਾਰੈ ਤ੍ਰਿਣ ਕੋ ਦੁਆਰੈ ਪਾਵਕ ਜਾਰੈ ਕਾਲਰ ਕੋਟ ਉਠਾਵੈ ਮੁੰਡੈ ਅੰਮ੍ਰਿਤ ਮੰਤੇ ਡਾਰੈ ਓਡੇ ਬਸਤਰ ਕਾਜਰ ਮਹਿ ਪਰਿਆ ਬਹੁਰ ਬਹੁਰ ਫਿਰ ਚਾਰੈ ਕਾਟੇ ਪੇਡ ਡਾਲ ਪਰ ਠਾਡੋ ਖਾਏ ਖਾਏ ਮੁਸਕਾਰੈ ਗਿਰਿਓ ਜਾਏ ਰਸਾਤਲ ਪਰਿਓ ਛਿੱਟੀ ਛਿੱਟੀ ਸਰ ਪਾਰੈ ਨਿਰਵੈਰੈ ਸੰਗ ਵੈਰ ਚਾਏ ਪਹੁੰਚ ਨ ਸਕੈ ਗਵਾਰੈ ਕਹੋ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਨਿਰੰਕਾਰੈ ਸਾਰਗ ਮਹੱਲਾ ਪੰਜਵਾਂ ਅਵਰ ਸਭ ਭੁੱਲੇ ਪ੍ਰਮਤ ਨਾ ਜਾਣਿਆ ਏਕ ਸੁਦਾਖਰ ਜਾ ਕੇ ਹਿਰਦੈ ਵਸਿਆ ਤਿਨ ਬੇਦੇ ਤਤ ਪਛਾਨਿਆ ਰਹਾਉ ਪਰਵਰਤ ਮਾਰਗ ਜੇਤਾ ਕਿਛ ਹੋਈਐ ਤੇਤਾ ਲੋਗ ਪਚਾਰਾ ਜੋ ਲੋ ਹਿਰਦੈ ਨਹੀਂ ਪਰਗਾਸਾ ਤੋ ਲੋ ਅੰਧ ਅੰਧਾਰਾ ਜੈਸੇ ਧਰਤੀ ਸਾਧੇ ਬਹੁ ਵਿਦ ਬਿਨ ਬੀਜੇ ਨਹੀਂ ਜਾਮੈ ਰਾਮ ਨਾਮ ਬਿਨ ਮੁਕਤ ਨ ਹੋਈ ਹੈ ਟੁੱਟੈ ਨਹੀਂ

ਨਹੀਂ ਜਗਦੀਸੈ ਖੋਜਤ ਖੋਜਤ ਇਹ ਵਿਚਾਰਿਓ ਸਰਬ ਸੁਖਾ ਹਰ ਨਾਮਾ ਕਹੋ ਨਾਨਕ ਤਿਸ ਭਇਓ ਪਰਾਪਤ ਜਾ ਕੈ ਲੇਖ ਮਥਾਮਾ ਸਾਰਗ ਮਹੱਲਾ ਪੰਜਮਾ ਅੰਦਨ ਰਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੁਖ ਸਦ ਮਨ ਬਾਂਛਤ ਫੂਲ ਲਹੀਐ ਰਹਾਓ ਆਵੋ ਸੰਤ ਪ੍ਰਾਨ ਸੁਖਦਾਤੇ ਸਿਮਰੇ ਪ੍ਰਭ ਅਭਨਾਸੀ ਅਨਾਥੋ ਨਾਥ ਦੀਨ ਦੁਖ ਭੰਜਨ ਪੂਰ ਰਿਹੋ ਕਟਵਾਸੀ ਗਾਵਤ ਸੁਨਤ ਸਨਾਵਤ ਸਰਦਾ ਹਰ ਰਸ ਪੀ ਵਡ ਭਾਗੀ ਕਲ ਕਲੇਸ਼ ਮਿਟੇ ਸਭ ਤੰਤੇ ਰਾਮ ਨਾਮ ਲਿਵ ਜਾਗੇ ਕਾਮ ਗੁਰ ਕ੍ਰੋਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੁੱਟੇ ਮੋਹ ਮਗਨ ਹੰ ਅੰਧ ਮਮਤਾ ਗੁਰ ਕਿਰਪਾ ਤੇ ਛੁੱਟੇ ਤੂੰ ਸਮਰੱਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਪੂਰ ਰਿਹੋ ਸਰਬ ਮੈਂ ਠਾਕਰ ਨਾਨਕ ਸੋ ਪ੍ਰਭ ਨੇਰਾ ਸਾਰਗ ਮਹੱਲਾ ਪੰਜਮਾ ਬਲਹਾਰੀ ਗੁਰਦੇਵ ਚਰਨ ਜਾ ਕੈ ਸੰਗ ਪਾਰ ਬ੍ਰਹਮ ਧਿਆਈਐ ਉਪਦੇਸ ਹਮਾਰੀ ਗਤ ਕਰਨ ਰਹਾਓ ਦੋਖ ਰੂਪ ਭੈ ਸਗਲ ਬਿਨਾਸੇ ਜੋ ਆਵੈ ਹਰ ਸੰਤ ਸਰਨ ਆਪ ਜਪੈ ਅਵਹੈ ਨਾਮ ਜਪਾਵੈ ਵੱਡ ਸਮਰੱਥ ਤਾਰਨ ਤਰਨ ਜਾ ਕੋ ਮੰਤਰ ਉਤਾਰੈ ਸਹਿ

ਦੇਖੈ ਸਗਲ ਅੱਗ ਨਿਮਖ ਹੀਏ ਹਰ ਨਾਮ ਧਿਆਏ ਰਹਾਉ ਛੋੜ ਸਿਆਣਪ ਬਹੁ ਚਤਰਾਈ ਸਾਧੂ ਸਰਣੀ ਜਾਏ ਪਾਏ ਜੋ ਹੋਏ ਕਿਰਪਾਲ ਦੀਨ ਦੁਖ ਭੰਜਨ ਜਮਤੇ ਹੋਵੇ ਧਰਮ ਰਾਏ ਏਕਸ ਬਿਨ ਨਾਹੀ ਕੋ ਦੂਜਾ ਆਨ ਨਕੀਓ ਲਵੈ ਲਾਏ ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰ ਪ੍ਰਾਨ ਸਾਏ ਸਾਰਗ ਮਹੱਲਾ ਪੰਜਵਾਂ ਹਰ ਜਨ ਸਗਲ ਉਧਾਰੇ ਸੰਕੇ ਸਹਿ ਪਨੀਤ ਪਵਿੱਤਰ ਮਨ ਜਨਮ ਜਨਮ ਕੇ ਦੁਖ ਹਰੇ ਰਹਾਉ ਮਾਰਗ ਚਲੇ ਤਿਨੀ ਸੁਖ ਪਾਇਆ ਜਿਨ ਸਿਓ ਗੋਸਟ ਸੇ ਤਰੇ ਬੁੱਧਤ ਘੋਰ ਅੰਧਕੂਪ ਮਹਿਤੇ ਸਾਧੂ ਸੰਗ ਪਾਰ ਪਰੇ ਜਿਨਕੇ ਭਾਗ ਬੜੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ ਤਿਨ ਕੀ ਧੂਰ ਬਾਂਛੇ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਸਾਰਗ ਮਹੱਲਾ ਪੰਜਵਾਂ ਹਰ ਜਨ ਰਾਮ ਨਾਮ ਰਾਮ ਧਿਆਏ ਏਕ ਪਲਕ ਸੁਖ ਸਾਧ ਸਮਾਗਮ ਕੋਟ ਬੇਕੁੰਠ ਪਾਏ ਰਹਾਉ ਦੁਲਭ ਦੇਹ ਜਪ ਹੋਤ ਪਨੀਤਾ ਜਮਕੀ ਤ੍ਰਾਸ ਨਿਵਾਰੈ ਮਹਾਪਤਿਤ ਕੇ ਪਾਤਕ ਉਤਰੇ ਹਰ ਨਾਮਾ ਉਰ ਧਾਰੈ ਜੋ ਜੋ ਸੁਨੇ ਰਾਮ ਜਸ ਨਿਰਮਲ ਤਾਕਾ ਜਨਮ ਮਰਨ ਦੁਖ ਨਾਤਾ ਕਹੋ ਨਾਨਕ ਪਾਇਐ ਬਡ ਭਾਗੀ ਮਨ ਤਨ ਹੋਏ ਵਿਗਾਸਾ ਸਾਰਗ ਮਹੱਲਾ ਪੰਜਵਾਂ ਦੋਪਦੇ ਘਰ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮੋਹਨ ਕਰ ਆਵੋ ਕਰੋ ਜੋਦਰ ਜੋਦਰੀਆ ਮਾਨ ਕਰੋ ਅਭਮਾਨ ਬੋਲੋ ਭੁੱਲ ਚੁੱਕ ਤੇਰੀ ਪ੍ਰਿਆ ਚਿਰਿਆ ਰਹਾਉ ਨਿਕਟ ਸੁਣੋ ਅਰ ਪੇਖੋ ਨਾਹੀ ਭਰਮ ਭਰਮ ਦੁਖ ਭਰੀਆ ਹੋਏ ਕਿਰਪਾਲ ਗੁਰ ਲਾਹੇ ਪਾਰਦੋ ਮਿਲਿਓ ਲਾਲ ਮਨ ਹਰਿਆ ਏਕ ਨਿਮਖ ਜੇ ਬਿਸਰੈ ਸਵਾਮੀ ਜਾਨੋ ਕੋਟ ਦਿਨਸ ਲਖ ਬਰੀਆ ਸਾਧ ਸੰਗਤ ਕੀ ਪੀਰ ਜੋ ਪਾਈ ਤੋ ਨਾਨਕ ਹਰ ਸੰਗ ਸਿਰਿਆ ਸਾਰਗ ਮਹੱਲਾ ਪੰਜਵਾਂ ਅਬ ਕਿਆ ਸੋਚੋ ਸੋਚ ਬਿਸਾਰੀ ਕਰਨਾ ਸਾ ਸੋਈ ਕਰ ਰਿਹਾ ਦੇਹ ਨਾਓ ਬਲਿਹਾਰੀ ਰਹਾਉ ਚਹ ਦਿਸ ਕਿਆ ਸੋਚੋ ਸੋਚ ਬਿਸਾਰੀ ਕਰਨਾ ਸਾ ਸੋਈ ਕਰ ਰਿਹਾ ਦੇਹ ਨਾਓ ਬਲਿਹਾਰੀ ਰਹਾਉ ਚਹ ਦਿਸ ਫੂਲ ਰਹੀ ਵਿਖਿਆ ਵਿਖ ਗੁਰ ਮੰਤਰ ਮੂਠ ਗੁਰੜਾਰੀ ਹਾਥ ਦੇ ਰਾਖਿਓ ਕਰ ਆਪਣਾ ਜੋ ਜਲ ਕਮਲਾ ਅਲਪਾਰੀ ਹੋ ਨਾਹੀ ਕਿਛ ਮੈਂ ਕਿਆ ਹੋਸਾ ਸਭ ਤੁਮ ਹੀ ਕਲ ਧਾਰੀ ਨਾਨਕ ਭਾਗ ਭਰਿਓ ਹਰ ਪਾਛੈ ਰਾਖ ਸੰਤ ਸਦਕਾਰੀ ਸਾਰਗ ਮਹੱਲਾ ਪੰਜਵਾਂ ਅਬ ਮੋਹੇ ਸਰਬ ਉਪਾਵ ਬਿਰਕਾਤੇ ਕਰਣੇ ਕਾਰਣ ਸਮਰੱਥ ਸਵਾਮੀ ਹਰ ਏਕਸ ਤੇ ਮੇਰੀ ਗਾਤੇ ਰਹਾਉ ਦੇਖੇ ਨਾਨਾ ਰੂਪ ਬਹੁਰੰਗਾ ਅਨ ਨਾਹੀ ਤੁਮ ਭਾਂਤੇ ਦੇਹ ਆਧਾਰ ਸਰਬ ਕੋ ਠਾਕਰ ਜੀ ਪ੍ਰਾਨ ਸੁਖ ਦਾਤੇ ਭਰਮ ਤੋ ਹਾਰ ਜੋ ਪਰਿਓ ਤੋ ਗੁਰ ਮਿਲ ਚਰਨ ਪਰਾਤੇ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤੇ ਸਾਰਗ ਮਹੱਲਾ ਪੰਜਵਾਂ ਅਬ ਮੋਹੇ ਲਭ ਦਿਓ ਹੈ ਹਰ ਟੇਕਾ ਗੁਰ ਦਇਆਲ ਭੈ ਸੁਖਦਾਈ ਅੰਦਲੇ ਮਾਣਕ ਦੇਖਾ ਰਹਾਉ ਕਾਟੇ ਅਗਿਆਨ ਤਿਮਰ ਨਿਰਮਲਿਆ ਬੁੱਧ ਵਿਗਾਸ ਬਵੇਕਾ ਜਿਉ ਜਲ ਤਰੰਗ ਵੇ

사랑하는 것이 우리 대안.

కారణం మీరు మన తీతాయ ప్రియరంగా విశ్వయో తంద బంద్ మాయాకయో మేనే మన ఒకరు ప్రీతిని సుఖపాయ హర్ సేవో హర్ హృదయ విసాయో హర్ పాయా సత్సంగా ऐसे मेरे मनोहर प्रीतम सुख पाए मुख पंगा प्रिय अपना गुर बस कर दीना भोग्यो भोगन संगा निरपा पाए नानक पाव मिटिया हर पायो पाठंगा सारंग महला पंजमा हर जियो के दर्शन को कुरबानी वचन नाद मेरे श्रवण पूरे देहा प्रिय अंक समानी रहा छूटते गुर की सुहागन हर पायो सुगड़ सजानी जह कर मैं बैसन नाही पावत सो थान मिलो वासानी उनके बस आयो भक्त बछर जिन राखी अन संतानी कह नानक हर संग मन बानिया सब चूकी गण लपानी सारंग महला पंजमा हम मेरो पांचा ते संग टूटा दर्शन देख पए बन आनंद गुर कृपा ते छूटा बिखम थान बहुत बोतरिया अनक राख सा रूटा बिखम गार कर पक्षे नाही संस्थानत पै लूटा बहुत खजाने मेरे पाले परिया मोल अलाल अकूटा जन नानक प्रभ कृपा तारी तो मन में हर रस कूटा सारंग महला पंजमा अब मेरे ठाकर स्यो मन दीना प्राण दान गुर पूरे दिया उर्झायो ज्यो जल बीना रहो काम क्रोध मद मस्तर हे अर्प सगल दान कीना मंत्र दड़ाए हर औखद गुर दियो तो मेरे ओ सगल पर बीना ग्रह तेरा तू ठाकर मेरा ग्रह खोई तब दीना कहो नानक मैं सहज कर पाया हर भक्त भंडार खजीना सारंग वहला पंजमा मोहन सब जी तेरे तू तारा है छुटे संगार निमिख कृपा ते कोट ब्रह्म आधारा रहो करे अरदास पोत पेनती निमिख निमिख सहमारे हो कृपाल दीन दुख भंजन हाथ दे निस्तारा है क्याए पूपत बपरो कहिए कहोरे किसन हारा राख राख राख सुख दाते सब नानक जग तुमका सारंग महला पंजना अहमो तन पायो हर नामा पाए अचिन त्रिशन सब बुझी है इहो लिखियो देख मथा मा रहो खोजत खोजत प्यो बैरागी फिर आयो देहे गिरामा गुर प्रकार सौदा इह जोयो हथ चरे उलार अगामा आन पार बन जी को करिए ते सुख सहामा गोविंद भजन कै निरपा व्यापारी हर रास नानक राम नामा सारंग महला भजना मेरो मन बिष्ट लगे प्रिय बोला कृपा पकर भक्त सेवा लाए सा दयाल हर टोला रहो प्रभ तू ठाकर सब प्रतपालक मोह कलत्र सहत सब गोला मान तान सब तू है एक नाम तेरा मैं ओला जे तख्त बसाले तो दास तुम्हारे कास वडावे के तक बोला जन नानक के पर पुरख वदाते मेरे ठाकर अगाह अतोला सारंग महला पंजमा रसना राम कहत गुण हसी दे मान दुख सोहं रसना राम कहत गुण सोहं एक नमिख उपाय समावे देख चत मन मोहिंग रहो जिस सुनिए मन होए रहस अत हृदय मान दुख जोहिं सुख पायो दुख दूर परायो बन गए प्रभ तो किलवेख गए मन निर्मल होई है गुर काढ़े माया द्रोहं कह नानक मैं सो प्रभ पाया कर्म कार समरथं सुरग महला पंजमा नैनो देख्यो चलत तमासा सब हूं दूर सबू ते नेरे गम अगम कटवासा रहो अपूल न पूले देख्यो ना चलावे मता न करे पचासा खिन मैं साठ सवार बनावे भक्त पछल गुणतासा अंधकूब मैं दीपक बनयो गुर हृदय कियो परगासा कहो नानक दर्श देख सुख पाया सा पूर्ण होई आसा सारंग महला पंजमा चरण गोविंद मार्ग सोहावयान मार्ग जेता कछताइये ते तो ही हावा रहो नेत्र पनीत पय दर्श पेखे हस्त पनीत टहलावा हृदय पनीत हृदय हर बस्यो मस्त पनीत धुंध तो राहवा सर्वदान नाम हर हर हर के जिस कर्म लिख्या तिन पावा जन नानको गुर पूरा भेट्यो सुख सहज आनंद बिहावा सारंग महला पंजमा आयो अंत बार नाम सखा जे बात पिता सुत पाई न पहुंचे ताहा तहा तू रखा रहो
ਅੰਧਕੂਪ ਗ੍ਰਹਿ ਮੈਂ ਤਿੰਨ ਸਿਮਰਿਓ, ਜਿਸ ਮਸਤਕ ਦੇਖ ਸਿਖਾ, ਖੁੱਲੇ ਬੰਧਨ ਮੁਕਤ ਗੁਰਕੀਨੀ, ਸਭ ਤੂੰ ਹੈ ਤੂੰ ਹੀ ਦੇਖਾ। ਅੰਮ੍ਰਿਤ ਨਾਮ ਪਿਆ ਮਨ ਤ੍ਰਿਪਿਆ, ਘਾਏ ਰਸਨ ਚਖਾ, ਕਹੋ ਨਾਨਕ ਸੁ ਸਹਿਜ ਮੈਂ ਪਾਇਆ ਗੁਰ ਲਾਹੀ, ਸਗਲ ਤਿਖਾ ਸਵਾਰੰਗ ਮਹੱਲਾ ਪੰਜਵਾਂ। ਗੁਰਮਿਲ ਐਸੇ ਪ੍ਰਭੂ ਤੇ ਆਇਆ, ਪਿਓ ਕਿਰਪਾਲ ਦਿਆਲ ਦੁੱਖ ਭੱਜਣ ਲਗੇ, ਨਾ ਧਰਤੀ ਵਾਇਆ ਰਹੋ, ਜੇਤੇ ਸਾਹ ਸਾਹ ਸਮਲੇ ਤੇ ਤੇਤੇ ਹੀ ਉੜਗਾਇਆ, ਨਿਮਿਖ ਨਾ ਬਿਛਰੇ ਘਰੀ ਨਾ ਬਿਸਰੇ, ਸਤਸੰਗੇ ਜਤ ਲਾਇਆ ਹੋਂ, ਬਲ ਬਲ ਬਲ ਬਲ ਚਰਨ ਕਮਲ ਕੋ ਬਲ ਬਲ ਗੁਰ ਦਰਸਾਇਆ, ਕਹ ਨਾਨਕ ਕਹਾਂ ਪਰਵਾਜ ਸੁਖ ਸਾਗਰ ਮੈਂ ਪਾਇਆ ਸਾਰੰਗ ਮਹੱਲਾ ਪੰਜਵਾਂ। ਮੇਰੇ ਮਨ ਸ਼ਬਦ ਲਗੋ ਗੁਰ ਮੀਠਾ, ਖੁੱਲੋ ਕਰਮ ਭਿਓ ਪ੍ਰਕਾਸ਼ਾ, ਘਟ ਘਟ ਹਰ ਹਰ ਡੀਠਾ ਰਹੋ, ਪਾਰ ਬ੍ਰਹਮ ਅਜੋਨੀ ਸੰਭਿਓ ਸਰਬ ਥਾਨ ਕਟ ਬੀਠਾ, ਪਿਓ ਪਰਾਤ ਅਮਤ ਨਾਮਾ ਬਲ ਬਲ ਪ੍ਰਭ ਚਰਨੀਠਾ। ਸਤਸੰਗਤ ਕੀ ਰੇਣ ਭੁੱਖ ਲਾਗੀ, ਕੀ ਹੈ ਸਗਲ ਤੀਰਥ ਮਜਨੀਠਾ, ਕਹੋ ਨਾਨਕ ਰੰਗ ਚਲੂਲ ਪਏ ਹੈ ਹਰ ਰੰਗ ਨਾ ਲਖੇ ਮਜੀਠਾ। ਸਾਰ ਮਹੱਲਾ ਪੰਜਵਾਂ। ਹਰ ਹਰ ਨਾਮ ਦਿਓ ਗੁਰ ਸਾਥੇ, ਨਿਮਿਖ ਬਚਨ ਪ੍ਰਭ ਹੀ ਉਰੇ ਵਸਿਓ, ਸਗਲ ਭੂਖ ਮੇਰੀ ਦਾਥੇ ਰਹਾਓ, ਕਿਰਪਾ ਨਿਧਾਨ ਗੁਰ ਨਾਇਕ ਠਾਕੁਰ, ਸੁਖ ਸਭੂ ਸਭ ਨਾਥੇ, ਏਕ ਆਸਮੋ ਤੇਰੀ ਸਾਮੀ, ਔਰ ਦੁਤੀਆ ਆਸ ਬਿਰਾਥੇ। ਨੈਣ ਤ੍ਰਿਪਤਾਸੇ ਦੇਖ ਦਰਸਾਵੈ, ਗੁਰ ਕਰ ਧਾਰੇ ਮੇਰੇ ਮਾਥੇ, ਕਹੋ ਨਾਨਕ ਮੈਂ ਅਤੁਲ ਸੁਖ ਪਾਇਆ, ਜਨਮ ਮਰਨ ਪੈ ਲਾਥੇ। ਸਾਰੰਗ ਮਹੱਲਾ ਪੰਜਵਾਂ। ਰੇ ਮੂੜੇ ਆਨ ਕਾਹੇ ਕਤ ਜਾਈ, ਸੰਗ ਮਨੋਹਰ ਅਮਤ ਹੈ ਰੇ, ਪੂੜ ਪੂੜ ਬਿਖ ਖਾਈ ਰਹੋ। ਪ੍ਰਭ ਸੁੰਦਰ ਚਤਰ ਅਨੂਪ ਵਧਾਤੇ, ਤਿਸ ਰੁਚ ਨ ਹਿਲਾਹੀ, ਬੋਹਨ ਸਿਉ ਬਾਬਰ ਮਨ ਮੋਹਿਓ, ਝੂਠ ਗੌਰੀ ਪਾਈ। ਪਿਓ ਦਿਆਲ ਕਿਰਪਾਲ ਦੁਖਰਤਾ, ਸੰਤਨ ਸਿਉ ਬਣਿਆਈ, ਸਗਲ ਦੰਧਾਨ ਖਰੈ ਮੈਂ ਪਾਏ, ਕਹੋ ਨਾਨਕ ਜੋਤ ਸਮਾਈ। ਸਾਰੰਗ ਮਹੱਲਾ ਪੰਜਵਾਂ। ਓਮ ਪ੍ਰੀਤ ਪ੍ਰੀਤ ਚੀਤ ਪਹਿਲ ਹਰੀਆ, ਜੋ ਤੋ ਬਚਨ ਦਿਓ ਮੇਰੇ ਸਤਿਗੁਰ ਤੋ, ਮੈਂ ਸਾਧ ਸਿਗਰੀਆ ਰਹੋ। ਹਮ ਭੂਲੈ ਤੁਮ ਸਦਾ ਅਭੂਲੈ, ਹਮ ਪਤਿਤ ਤੁਮ ਪਤਿਤ ਉਧਰੀਆ, ਹਮ ਨੀਚ ਬਿਰਖ ਤੁਮ ਮੈ ਲਾਗਰ, ਲਾਜ ਸੰਗ ਸੰਗ ਬਸਰੀਆ। ਤੁਮ ਗੰਭੀਰ ਤੀਰ ਪਰਵਕਾਰੀ, ਹਮ ਕਿਆ ਬਪਰੇ ਜੰਤਰੀਆ, ਗੁਰ ਕਿਰਪਾਲ ਦਾਨਕ ਹਰ ਮੇਡਿਓ ਤੋ ਮੇਰੀ ਸੁਖ ਸਜਰੀਆ। ਸਾਰੰਗ ਮਹੱਲਾ ਪੰਜਵਾਂ। ਮਨ ਉਹ ਦਿਨ ਸ ਤਨ ਪਰਵਾਨਾ, ਸਫਲ ਤੇ ਕਰੀ ਸੁਯੋਗ ਸੁਹਾਵੇ, ਸਤਿਗੁਰ ਸੰਗ ਗਿਆਨਾ ਰਹੋ। ਧਨ ਸੁਭਾਗ ਧਨ ਕੋਟ ਲਾਖ ਰਾਜ, ਸੁਖ ਪਾਏ ਕਿਨਮਿਖ ਦੇਖ ਦਿਸਟਾਨਾ। ਧਨ ਸੁਭਾਗ ਧਨ ਸੁਹਾਗਾ, ਧਨ ਦੇਤ ਮਨ ਮਾਨਾ, ਇਹ ਧਨ ਤੁਮਰਾ ਸਭ ਗ੍ਰਹਿ ਧਨ ਤੁਮਰਾ, ਹੀਓ ਕੀਓ ਕਰਵਾਨਾ। ਕੋਟ ਲਾਖ ਰਾਜ ਸੁਖ ਪਾਏ ਕਿਨਮਿਖ ਪੇਖ ਦਿਸਟਾਨਾ, ਜੋ ਕਹੋ ਬੁਖੋ ਸੇਵਕ ਇਹ ਕਹੀਏ, ਸੁਖ ਨਾਨਕ ਅੰਤ ਨਾ ਜਾਨਾ। ਸਾਰੰਗ ਮਹੱਲਾ ਪੰਜਵਾਂ। ਅੰਮ੍ਰ ਸਹਿਸਾ ਦੁਖ ਗਿਆ, ਔਰ ਉਪਾਵ ਸਗਲ ਤਿਆਗ ਛੋੜੇ, ਸਤਿਗੁਰ ਸਰਨ ਪਿਆ ਰਹਾਓ। ਸਰਬ ਸਿਧ ਕਾਰ ਸਭ ਸਵਰੇ, ਅਹੰਗ ਰੋਗ ਸਗਲ ਹੀ ਕਿਹਾ, ਕੋਟ ਅਪਰਾਧ ਖਿੰਨ ਮੈਂ ਕੋਇ ਭਈਆ, ਗੁਰਮਿਲ ਹਰ ਹਰ ਕਿਹਾ, ਪੰਚ ਦਾਤ ਗੁਰ ਵਸਕਤ ਕੀਨੇ, ਮਨ ਚਲ ਨਰ ਪਿਆ, ਆਏ ਨਾ ਜਾਵੇ ਨਾ ਕਤ ਹੀ ਡੋਲੇ, ਫਿਰ ਨਾਨਕ ਰਜਿਆ। ਸੋਰਗ ਮਹੱਲਾ ਪੰਜਵਾਂ। ਤਮ ਮੇਰੋ ਇਤ ਉਤ ਸਦਾ ਸਹਾਈ, ਮਨ ਮੋਹਨ ਮੇਰੇ ਜੀ ਕੋ ਪਿਆਰੇ, ਕਵਨ ਕਹਾਂ ਗੁਰ ਗਾਈ ਰਹਾਓ। ਖੇਲ ਖਲਾਏ ਲਾਡ ਲੜਾਵੇ, ਸਦਾ ਸਦਾਏ ਅਨਦਾਈ, ਪ੍ਰਿਥ ਪਾਲੇ ਬਾਰਕ ਕੀ ਨਾਈ, ਜੈਸੇ ਮਾਤ ਪਿਤਾਈ, ਤਿਸ ਬਿਨ ਨਿਖਮ ਨਹੀਂ ਰਖ ਸਕੀਏ, ਤਿਸ ਬਿਨ ਨਿਮਖ ਨਹੀਂ ਰਹਿ ਸਕੀਏ, ਬਿਸਰ ਨਾ ਕਬਹੂ ਜਾਈ, ਕਹੋ ਨਾਨਕ ਬਿਨ ਸਤਸੰਗਤ ਤੇ ਮਗਨ ਪਏ ਲਬਲਾਈ। ਸਾਰਗ ਮਹੱਲਾ ਪੰਜਵਾਂ। ਆਪਣਾ ਮੀਤ ਸਵਾਮੀ ਗਾਈਏ, ਆਸ ਨ ਅਵਰ ਕਾਹੂ ਕੀ ਕੀਜੇ, ਸੁਖਦਾਤਾ ਪ੍ਰਭ ਧਿਆਈਏ ਰਹੋ। ਸੂਖ ਸੰਗਲ ਕਲਿਆਣ ਜਿਸੈ ਕਰ ਤਿਸੀ ਸਰਨੀ ਪਾਈਏ, ਤਿਸੇ ਤਿਆਗ ਮਾਨਕ ਜੇ ਸੇਵੇ ਤੋ ਲਾਜ ਦੋਨ ਹੋ ਜਾਈਏ। ਏ ਕੋਟ ਪਕਰੀ ਠਾਕਰ ਗੀ ਗੁਰਮਿਲ ਮਤ ਬੁੱਧ ਪਾਈਏ, ਗੁਣ ਦਾਨ ਨਾਨਕ ਪ੍ਰਭ ਮਿਲਿਆ ਸਗਲ ਚੁੱਕੀ ਮੋਹਤਾਈਏ। ਸਾਰਾ ਪੰਜਵਾਂ। ਓਟ ਸਤਾਣੀ ਪ੍ਰਭ ਜੀ ਉਮੀਰ ਹੈ, ਦੁਸ਼ਟ ਨਾ ਲਿਆਵੋ ਅਵਰ ਕਾਹੂ ਕੋ ਮਾਣ ਮਹਤ, ਪ੍ਰਭ ਤੇਰੇ ਰਹੋ। ਅੰਗੀਕਾਰ ਕੀਓ ਪ੍ਰਭ ਆਪਣੇ, ਕਾਢ ਲਿਆ ਬਿਖ ਘੇਰੈ, ਅਮਤ ਨਾਮ ਔਖਦ ਮੁਖ ਦੀਨੋ, ਜਾਏ ਪਿਆ ਗੁਰ ਪੈਰੇ, ਕਵਨ ਉਪਮਾ ਕਹੋ ਏਕ ਮੁਖ ਨਿਮਿਰਗੁਣ ਕੇ ਦਾਤੇ ਰੇ, ਕਾਠ ਸਿਲਕਿਓ ਆਪਣਾ ਕੀਨੋ, ਨਾਨਕ ਸੂਖ ਘਨੇਰੇ। ਸੋਰਠ ਮਹੱਲਾ ਪੰਜਵਾਂ। ਪ੍ਰਭ ਸਿਮਰਤ ਦੁਖ ਬਿਨਾਸੀ, ਪਿਓ ਕਿਰਪਾਲ ਜੀ ਸੁਖਦਾਤਾ, ਹੋਈ ਸਗਲ ਖਲਾਸੀ ਰਹੋ। ਔਰ ਨਾ ਕਹੂ ਸੂਝੇ ਪ੍ਰਭ ਬਿਨ ਕੋ ਮੈਂ ਜਾਸੀ, ਔਰ ਨਾ ਕੋਈ ਸੂਝੇ ਪ੍ਰਭ ਬਿਨ ਕਹੋ ਕੋ ਕਿਸ ਪਹਿ ਜਾਸੀ, ਜਿਉ ਜਾਣਾ ਤਿਉ ਰਾਖੋ ਠਾਕਰ, ਸਭ ਕੁਛ ਤੁਮ ਹੀ ਪਾਸੀ।
ਹੱਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨ ਵਿਨਾਸੀ ਕਹ ਨਾਨਕ ਮਨ ਆਨੰਦ ਪਿਆ ਹੈ ਕਾਟੀ ਜਿਮਕੀ ਫਾਸੀ ਸਾਰਗ ਮਹੱਲਾ ਪੰਜਵਾਂ ਮੇਰੋ ਮਨ ਜਤਕ ਤੁਜੇ ਸਮਾਰੇ ਹਮ ਬਾਰਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਨਾ ਤਿਉ ਪਾਰੇ ਰਹੋ ਜਬ ਭੁੱਖੋ ਤਬ ਭੋਜਨ ਮਾਂਗੇ ਅਘਾਏ ਸੂਖ ਸੁਘਾਰੇ ਤਬ ਅਰੋਗ ਜਬ ਤੁਮ ਸੰਗ ਵਸਤੋ ਛੁਟਕਤ ਹੋਏ ਰਵਾਰੇ ਕਵਨ ਵਸੇਰੋ ਦਾਸ ਦਾਸਨ ਕੋ ਥਾਪਿਓ ਥਾਪਣ ਹਾਰੇ ਨਾਮ ਨ ਵਿਸਰੈ ਨਾਮ ਨਾ ਵਿਸਰੇ ਤਵ ਜੀਵਨ ਪਾਈਏ ਬੇਨਤੀ ਨਾਨਕ ਕਹਿ ਸਾਰੇ ਸਾਰੰਗ ਮਹੱਲਾ ਪੰਜੇ ਮਨ ਤੇ ਭੈ ਫਿਰੋ ਦੂਰ ਪਰਾਇਓ ਲਾਲ ਦਿਆਲ ਗੁਲਾਲ ਲਾਡਲੇ ਸਹਿਜ ਸਹਿਜ ਗੁਣ ਗਾਇਓ ਰਹੋ ਗੁਰਬਚਨਾਥ ਕੁਮਾਤ ਕਿਰਪਾ ਤੇ ਬਹੁਰ ਨ ਕਥਹੂੰ ਤਾਇਓ ਰਹਿਤ ਉਪਾਦ ਸਮਾਧ ਸੁਖ ਆਸਨ ਭਗਤ ਬਛਲ ਗ੍ਰਹਿ ਪਾਇਓ ਆਨੰਦ ਵਿਨੋਦ ਕੋਡ ਅਨੰਦਾ ਸਹਿਜੇ ਸਹਿਜ ਸਮਾਇਓ ਕਰਨਾ ਆਪ ਕਰਾਵਣੇ ਆਪੇ ਕਹੁ ਨਾਨਕ ਆਪ ਪਾਇਓ ਸਾਰਗ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਮਨੈ ਆਧਾਰੋ ਜਿੰਦੀ ਅਤਿਸ ਕੈ ਕਰਵਾਣੇ ਗੁਰਪੂਰੇ ਨਮਸਕਾਰੋ ਰਹੋ ਬੂਝੀ ਤ੍ਰਿਸ਼ਨਾ ਸਹਿਜ ਸੁਹੇਲਾ ਕਾਮ ਕ੍ਰੋਧ ਵਿਖ ਜਾਰੋ ਆਏ ਨਾ ਜਾਏ ਵਸੇ ਹਿੱਠ ਹਾਰ ਗਏ ਆਸਨ ਰੰਗ ਕਾਰੋ ਏਕਾ ਪ੍ਰਗਟ ਏਕੋ ਗੁਪਤਾ ਏਕੋ ਧੰਦੂ ਕਾਰੋ ਆਦਿ ਮੱਧ ਅੰਤ ਪ੍ਰਭ ਸੋਈ ਕਹੁ ਨਾਨਕ ਸਾਚ ਵਿਚਾਰੋ ਸਾਰੰਗ ਮਹੱਲਾ ਪੰਜਵਾਂ ਬ੍ਰਿ ਪ੍ਰਭ ਰਹਿ ਨਾ ਜਾਏ ਘਰੀ ਸਰਬ ਸੂਤਾ ਹੋ ਕੇ ਪੂਰਨ ਜਾ ਕੇ ਸੁਖ ਹੈ ਹਰੀ ਰਹੋ ਮੰਗਲ ਰੂਪ ਪ੍ਰਾਣ ਜੀਵਨ ਤਨ ਸਿਮਰਤ ਨੰਦ ਘਨਾ ਵਟ ਸਿਮਰਤ ਸਦਾ ਸਤਸੰਗੇ ਕੁੜ ਰਸਨਾ ਕਵਣ ਭਨਾ ਖਾਨ ਪਵਿੱਤਰਾ ਮਾਨ ਪਵਿੱਤਰਾ ਪਵਿੱਤਰ ਸੁਣ ਕਰਨੇ ਹਾਰਾ ਕਹੁ ਨਾਨਕ ਤੇ ਭਵਨ ਪਿੱਤਰ ਦਾ ਜਾ ਮੈਂ ਸੰਤ ਤੁਮ ਹਰਾ ਸਾਰੰਗ ਮਹੱਲਾ ਪੰਜਵਾਂ ਰਸਨਾ ਜਪੀ ਤੂੰ ਹੀ ਮਾਤ ਗਰਭ ਤੁਮ ਹੀ ਪ੍ਰਤਪਾਲਕ ਮ੍ਰਿਤ ਮੰਡਲ ਤੂੰ ਹੀ ਰਹੋ ਤੁਮੇ ਪਿਤਾ ਤੁਮ ਹੀ ਫਨ ਮਾਤਾ ਤੁਮੇ ਮੀਤ ਹਿਤ ਭਰਾਤਾ ਤੁਮ ਪਰਵਾਰ ਤੁਮੇ ਆਧਾਰਾ ਤੁਮੇ ਜੀ ਪ੍ਰਾਣਦਾਤਾ ਤੁਮੇ ਖਜ਼ੀਨਾ ਤੁਮੇ ਜਰੀਨਾ ਤੁਮੇ ਮਾਣਕ ਲਾਲਾ ਤੁਮੇ ਪਾਰ ਜਾਤ ਗੁਰਤੇ ਪਾਇਤੋ ਨਾਨਕ ਭਏ ਨਿਹਾਲਾ ਸਾਰਗ ਮਹੱਲਾ ਪੰਜਵਾਂ ਜਾਹੂ ਕਾਹੂ ਆਪਣੋ ਹੀ ਚਿਤਾਵੇ ਜੋ ਕਾਹੂ ਕੋ ਚੇਰੇ ਹੋਵਤ ਠਾਕਰ ਹੀ ਪਹਿ ਜਾਵੇ ਰਹੋ ਆਪਣੇ ਪੈ ਦੁੱਖ ਆਪਣੇ ਪੈ ਸੁਖਾ ਆਪਣੇ ਹੀ ਪੈ ਬਿਰਥਾ ਆਪਣੇ ਪੈ ਮਾਨ ਆਪਣੋ ਪਰਤਾਨਾ ਆਪਣੋ ਹੀ ਪੈ ਅਰਥਾ ਕਿਨਹੀ ਰਾਜ ਚੋਵਨ ਤਨ ਮਿਲਖਾ ਕਿਨਹੀ ਬਾਪ ਮਹਤਾਰੀ ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਤੁਮ ਹਮਾਰੀ ਰਾਜ ਸਵਰਠ ਮਹੱਲਾ ਪੰਜਵਾਂ ਝੂਠੋ ਮਾਇਆ ਕੋ ਬਦਮਾਨ ਤ੍ਰੋਹ ਮੋਹ ਦੂਰ ਕਰ ਬਪਰੋ ਸੰਗ ਗਵਾਲੈ ਜਾਨ ਰਹਾ ਮਿਥਿਆ ਰਾਜ ਜੋਵਨ ਰੁਮਰੇ ਮੀਰ ਮਲਕ ਅਨਖਾਨ ਮਿਥਿਆ ਕਾਪਰ ਸੁਗੰਧ ਚਤਰਾਈ ਪੁਥਿਆ ਭੋਜਨ ਖਾਨ ਦੀਨ ਬੰਦਰੋ ਦਾਸ ਦਾਸਰੋ ਸੰਤੈ ਹੀ ਸਰਾਨ ਮਾਂਗਨ ਕੋਹੇ ਅਚਿੰਤਾ ਮੈਂ ਨਾਨਕ ਕੇ ਹਰ ਪ੍ਰਾਣ ਸਾਰਗ ਮਹੱਲਾ ਪੰਜਵਾਂ ਆਪਣੀ ਇਤਨੀ ਕਛੂ ਨ ਸਾਰੀ ਅਨਕ ਕਾਜ ਅਨਕ ਧਾਵੜਦਾ ਉਰਜਿਓ ਆਨ ਸੰਜਾਰੀ ਰਹੋ ਦਿਓ ਦੇ ਚਾਰ ਕੇ ਦੀਸੈ ਸੰਗੀਤ ਊਹਾ ਨਾਹੀ ਜਹ ਪਾਰੀ ਤਿੰਸਿਓ ਰਾਚ ਮਾਚ ਹਿਤ ਲਾਇਓ ਜੋ ਕਾਮ ਨਹੀਂ ਗਾਵਾਰੀ ਹੋ ਨਾਹੀ ਨਾਹੀ ਕਿਛ ਮੇਰਾ ਨਾ ਹਮਰੋ ਬਸ ਚਾਰੀ ਕਰਨ ਕਰਾਵਨ ਨਾਨਕ ਕੇ ਪ੍ਰਭ ਸੰਤਨ ਸੰਗ ਉਧਾਰੀ ਸਾਰੰਗ ਮਹੱਲਾ ਪੰਜਵਾਂ ਮੋਹਣੀ ਮੋਹਤ ਰਹੇ ਨਾ ਹੋਰੀ ਸਾਧਕ ਸਲਕੀ ਪਿਆਰੀ ਟੂਟੇ ਨਾ ਕਾਹੂ ਤੋਰੀ ਰਹੋ ਖੱਟ ਸਾਚਰ ਉਚਰਤ ਨਾਗਰ ਤੀਨ ਗਬਰ ਨਾ ਥੋਰੀ ਪੂਜਾ ਚੱਕਰ ਵਰਤ ਨੇਮ ਤਪੀਆ ਊਹਾਂ ਗੈਲ ਨਾ ਛੋਰੀ ਅੰਧਕੂਬ ਮੈਂ ਪਤਿਤ ਹੋਤ ਜਗ ਸੰਤੈ ਕਰੇ ਪਰਮਗਤ ਬੋਰੀ ਸਾਧ ਸੰਗਤ ਨਾਨਕ ਭਿਓ ਮੁਕਤਾ ਦਰਸ਼ਨ ਪੇਖਤ ਭੋਰੀ ਸਾਰਗ ਮਹੱਲਾ ਪੰਜਵਾਂ ਕਹਾਂ ਕਰੇ ਖਾਏ ਖਟੂਲੀ ਪਵਨ ਉਫਾਰ ਤੋਰ ਚਾਮਰੋ ਅਤ ਜਜਰੀ ਤੇਰੀ ਹੈ ਮਾਟੋਲੀ ਰਹੋ ਊਹੀ ਤੇ ਹਰਿਓ ਊਹਾ ਤੇ ਧਰਿਓ ਜੈਸੇ ਵਾਸ ਮਾਸ ਦੇ ਛਟੂਲੀ ਦੇਵਨ ਹਾਰ ਵਸਾਰਿਓ ਅੰਧਰਿਓ ਜਿਉ ਸਵਰੀ ਉਧਰ ਭਰੇ ਵੈ ਹਾ ਟੋਲੀ ਸਾਧ ਵਿਕਾਰ ਵਿਕਾਰ ਝੂਠ ਰਸਦੈ ਜਾਨੋ ਤੈ ਭੀਰ ਵਟੋਲੀ ਕਹੁ ਨਾਨਕ ਸਮਝ ਰੇ ਐਨੇ ਆਜ ਕੱਲ ਖੁੱਲੇ ਤੇਰੀ ਕਾਂਠਲੀ ਸਾਰਗ ਮਹੱਲਾ ਪੰਜਵਾਂ ਗੁਰਜੀ ਸੰਗਤ ਮਾਰੇ ਜਾਨੋ ਕੋਟ ਜੋਧ ਮਾਂ ਕੀ ਬਾਤ ਨਾ ਪੁੱਛੀ ਚਾ ਦਰ ਗਏ ਭਏ ਮਾਨੋ ਰਹੋ ਕਵਨ ਮੂਲ ਪ੍ਰਾਣੀ ਕਾ ਕਹੀਏ ਕਵਨ ਰੂਪ ਦਿਸ ਜਾਣਿਓ ਜੋਤ ਪ੍ਰਕਾਸ਼ ਭਈ ਮਾਟੀ ਸੰਗ ਦੁਰਲਭ ਦੇਵ ਖਾਨਿਓ ਤੂੰ ਤੇ ਸੇਵ ਤੂੰ ਤੇ ਜਪ ਤਾਪਾ ਤੂੰ ਤੇ ਤੱਤ ਪਛਾਣਿਓ ਕਰ ਮਸਤਕ ਤਰਕਟੀ ਜੇ ਵਰੀ ਨਾਨਕ ਦਾਸ ਦਸਾਨਿਓ ਸਾਰੰਗ ਮਹੱਲਾ ਪੰਜਵਾਂ ਹਰ ਹਰ ਦੀਓ ਸੇਵਕ ਕੋ ਨਾਮ ਮਾਨਸ ਕੋ ਵਪਰਾ ਪਾਏ ਜਾ ਕੋ ਰਾਖਾ ਰਾਮ ਰਹੋ ਆਪ ਮਹਾਜਨ ਆਪੇ ਪੰਚਾ ਆਪ ਸੇਵਕ ਕੇ ਕਾਮ ਆਪੇ ਜਗਤੇ ਦੂਤ ਬਿਦਾਰੇ ਠਾਕਰ ਅੰਤਰ ਜਾਮ ਆਪੇ ਪਥਰਾ ਕੀ ਸੇਵਕੀ ਆਪ ਕੀਓ ਬੰਧਾਨ ਆਦਿ ਜਗਾਤ ਸੇਵਕੀ ਰਾਖੇ ਨਾਨਕ ਕੋ ਪ੍ਰਭ ਜਾਨ ਸਾਰਗ ਮਹੱਲਾ ਪੰਜਵਾਂ
ਤੂੰ ਮੇਰੇ ਮੀਤ ਸਖਾ ਹਰ ਪ੍ਰਾਣ ਮਨ ਧਨ ਜੀਉ ਪਿੰਡ ਸਭ ਤੁਮਰਾ ਇਹ ਧਨ ਸੀਤ ਤੁਮਰਾ ਧਾਨ ਰਹੋ ਤੁਮੇ ਹੀ ਦੀਏ ਅਨ ਪ੍ਰਕਾਰਾ ਤੁਮੇ ਹੀ ਦੀਏ ਮਾਨ ਸਦਾ ਸਦਾ ਤੁਮ ਹੀ ਪਤ ਰਾਖੋ ਅੰਤਰ ਜਾ ਮੀ ਜਾ ਜਿਨ ਸੰਤਨ ਜਾਣਿਆ ਤੂੰ ਠਾਕਰ ਤੇ ਆਏ ਪ੍ਰਵਾਨ ਜਨ ਕਾ ਸੰਗ ਪਾਈਏ ਪਟਭਾਗੀ ਨਾਨਕ ਸੰਤਨ ਕਹਿ ਕਰਵਾਨ ਸਾਰੰਗ ਮਹੱਲਾ ਪੰਜਵਾਂ ਕਰੋ ਗਤ ਦਿਆਲ ਸੰਤੋ ਮੇਰੀ ਤੁਮ ਸਰਬਤ ਕਾਰਨ ਕਰਨਾ ਤੂਠੀ ਜਮ ਹੀ ਜੋਰੀ ਰਹੋ ਜਨਮ ਜਨਮ ਕੀ ਬਿਖੀ ਤੁਮ ਤਾਰੇ ਸੁਤ ਸੰਗ ਤੁਮਾਰੇ ਪਾਈ ਅਨਕ ਜੋਨ ਭਰਮਤੇ ਪ੍ਰਭ ਵਿਸਰਤ ਸਾਧ ਸਾਸ ਹਰ ਗਾਈ ਜੋ ਜੋ ਸੰਗ ਮਿਲੇ ਸਾਧੂ ਕੇ ਤੇ ਪਤਿਤ ਪਨੀਤਾ ਕਹੋ ਨਾਨਕ ਜਾ ਕੇ ਬਡਭਾਗਾ ਤੇ ਜਨਮ ਪਦਾਰਥ ਜੀਤਾ ਸਾਰੰਗ ਮਹੱਲਾ ਪੰਜਵਾਂ ਠਾਕਰ ਬੇਨਤੀ ਕਰਨ ਜਨ ਆਇਓ ਸਰਬ ਸੁਖ ਆਨੰਦ ਸਹਿਜ ਰ ਸੁਨਤ ਤੁਹਾਰੋ ਨਾਇਓ ਰਹੋ ਕਿਰਪਾ ਨਿਧਾਨ ਸੂਖ ਕੇ ਸਾਗਰ ਜਦ ਸਭ ਮਹਿ ਜਾ ਕੇ ਛਾਇਓ ਸੰਤ ਸੰਗ ਰੰਗ ਤੁਮੇ ਕੀਏ ਆਪਣਾ ਆਪ ਦਿਸਟਾਇਓ ਨੈਨੋ ਸੰਗ ਸੰਤਨ ਕੀ ਸੇਵਾ ਚਰਨੀ ਝਾਰੀ ਕੇ ਸਾਇਓ ਆਠ ਪੈਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹੋ ਪਾਇਓ ਸੌਰਠ ਸਾਰੰਗ ਮਹੱਲਾ ਪੰਜਵਾਂ ਜਾ ਕੀ ਰਾਮ ਨਾਮ ਲਿਵ ਲਾਗੀ ਸਜਨ ਸੁਰਿੰਦ ਸੁਹੇਲਾ ਸਹਿਜੇ ਸੋ ਕਹੀਏ ਬਡਭਾਗੀ ਰਹੋ ਰਹਿਤ ਵਿਕਾਰ ਅਰਪ ਮਾਇਆ ਤੇ ਅਹਮਬਿਦ ਬਿਖ ਤੇ ਆ ਗਏ ਦਰਸ ਪਿਆਸ ਆਸ ਏਕਾ ਹੀ ਤੇ ਕਹੀਏ ਪ੍ਰਿਯ ਪਾਗੀ ਚਿੰਤ ਸੋਏ ਜਾਗਰ ਵੈਸਨ ਅਚਿੰਤ ਹੱਥ ਬਹਿ ਰਾਗੀ ਕਹ ਨਾਨਕ ਜਿਨ ਜਗਤ ਠਗਾਨਾ ਸੋ ਮਾਇਆ ਹਰ ਜਨ ਠਾਗੀ ਸਾਰਗ ਮਹੱਲਾ ਪੰਜਵਾਂ ਅਬ ਜਨ ਉਪਰ ਕੋ ਨਾ ਪੁਕਾਰੇ ਪੁਕਾਰਨ ਕੋ ਜੋ ਉਦਮ ਕਰਤਾ ਗੁਰ ਪਰ ਨੇਸਰ ਤਾ ਕੋ ਮਾਰੇ ਰਹੋ ਨਿਰਵੈਰੇ ਸੰਗ ਵੈਰ ਰਚਾਵੇ ਹਰਦਰ ਗਹਿ ਉਹ ਹਾਰੇ ਆਦਿ ਜਗਾਦ ਪ੍ਰਭ ਕੀ ਵਡਿਆਈ ਜਨ ਕੀ ਪਹਿਜ ਸਵਾਰੇ ਨਿਰਭਉ ਭਏ ਸਗਲ ਪਉ ਬਿਟਿਆ ਚਰਨ ਕਮਲ ਆਧਾਰੇ ਗੁਰਗੇ ਬਚਨ ਜਪਿਓ ਨੌ ਨਾਨਕ ਪ੍ਰਗਟ ਦਿਓ ਸੰਸਾਰੇ ਸਾਰੰਗ ਮਹੱਲਾ ਪੰਜਵਾਂ ਹਰ ਜਨ ਛੋੜਿਆ ਸਗਲਾ ਆਪ ਜੋ ਜਾਣੇ ਤੁ ਰਖੋ ਗਸਾਈ ਪੇਖ ਜੀਵਾ ਪ੍ਰਤਾਪ ਰਹੋ ਗੁਰ ਉਪਦੇਸ਼ ਸਾਧਕੀ ਸੰਗਤ ਬਿਨਸਿਓ ਸਗਲ ਸੰਤਾਪ ਮਿੱਤਰ ਸਤਰ ਪੇਖ ਵਿਚਾਰਿਓ ਸਗਲ ਸੰਭਾਖਨ ਜਾਪ ਤਪਤ ਬੁਝੀ ਸੀਤਲ ਆਘਾਨੇ ਸੁਨ ਅਨਹਦ ਵਿਸਮ ਭਏ ਵਿਸਮਾਦ ਅਨੰਦ ਪਿਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ ਸਾਰੰਗ ਮਹੱਲਾ ਪੰਜਵਾਂ ਮੇਰੇ ਗੁਰ ਮੋਰੋ ਸਹਿਸਾ ਉਤਾਰਿਆ ਤਿਸ ਗੁਰ ਕੇ ਜਾਈ ਬਲਿਹਾਰੀ ਸਦਾ ਸਦਾ ਹੋ ਵਾਰਿਆ ਰਹੋ ਗੁਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਗੁਰ ਕੀ ਧੂਰ ਕਰੋ ਨਿਤ ਮੱਜਨ ਕਿਲ ਵਿਖ ਮਹਿਲ ਉਤਾਰਿਆ ਗੁਰਪੂਰੇ ਕੀ ਕਰੋ ਨਿਤ ਸੇਵਾ ਗੁਰ ਆਪਣਾ ਨਮਸਕਾਰਿਆ ਸਰਵ ਫਲਾ ਦੀਦੇ ਗੁਰਪੂਰੇ ਨਾਨਕ ਗੁਰ ਨਿਸਤਾਰਿਆ ਸਾਰੰਗ ਮਹੱਲਾ ਪੰਜਵਾਂ ਸਿਮਰਤ ਨਾਮ ਪ੍ਰਾਣ ਗਤ ਪਾਵੇ ਮਿਟੈ ਕਲੇਸ਼ ਪਰਾਸ ਸਭ ਨਾਸੇ ਸਾਧ ਸੰਗ ਹਿਤ ਲਾਵੇ ਰਹੋ ਹਰ ਹਰ ਹਰ ਹਰ ਮਨ ਅਰਾਦੇ ਰਸਨਾ ਹਰ ਜਸ ਗਾਵੇ ਤਜ ਅਭਿਮਾਨ ਕਾਮ ਕ੍ਰੋਧ ਦਿੰਦਾ ਵਾਸਦੇਵ ਰੰਗ ਲਾਵੇ ਦਮੋਦਰ ਦਿਆਲ ਅਰਾਧਾ ਗੋਬਿੰਦ ਕਰਤ ਸੁਹਾਵੇ ਕਹ ਨਾਨਕ ਸਭ ਕੀ ਹੋਏ ਰੇਨਾ ਹਰ ਹਰ ਤਰਸ ਸਮਾਵੇ ਸੋ ਸਾਰੰਗ ਮਹੱਲਾ ਪੰਜਵਾਂ ਆਪਣੇ ਗੁਰ ਪੂਰੇ ਬਲਿਹਾਰੇ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰਾਖਣ ਹਾਰੇ ਰਹਾਓ ਨਿਰਪੋ ਕੀਏ ਸੇਵਕ ਦਾਸ ਆਪਣੇ ਸਗਲ ਦੁਖ ਬਿਦਾਰੇ ਆਨ ਕਪਾਲ ਧਿਆਨ ਜਨ ਸਗਲੇ ਚਰਨ ਕਮਲ ਦੇ ਤਾਰੇ ਪ੍ਰਾਣ ਅਧਾਰ ਮੀਤ ਸਾਜਨ ਪ੍ਰਭ ਏਕੋ ਏਕ ਅੰਕਾਰੇ ਸਭ ਤੇ ਉੱਚ ਠਾਕੁਰ ਨਾਨਕ ਕਾ ਬਾਰ ਬਾਰ ਨਮਸਕਾਰੇ ਸੋਰਠ ਸਾਰੰਗ ਮਹੱਲਾ ਪੰਜਵਾਂ ਬਿਨ ਹਰ ਹੈ ਕੋ ਕਹਾਂ ਬਤਾਵੋ ਸੁਖ ਸਮੂਹ ਕਰਨਾ ਮੈਂ ਕਰਤੇ ਜਿਸ ਪ੍ਰਭ ਸਦਾ ਤੇ ਆਵੋ ਰਹੋ ਜਾ ਕੇ ਸੂਤ ਪਰੋਈਏ ਜਨਤਾ ਤਿਸ ਪ੍ਰਭ ਕਾ ਜਸ ਗਾਵੋ ਸਿਮਰ ਠਾਕੁਰ ਜਿਨ ਸਭ ਕੁਛ ਦੀਨਾ ਆਨ ਕਹਾਂ ਪਹਿ ਜਾਵ ਸਫਲ ਸੇਵਾ ਸਵਾਮੀ ਮੇਰੇ ਕੀ ਜਿਨ ਵਾਂਛਤ ਫਲ ਪਾਵੋ ਕਹੋ ਨਾਨਕ ਲਾਭ ਲਾਹਾ ਲੈ ਚਾਲੋ ਸੁਖ ਸੇਤੀ ਕਰ ਜਾਵੋ ਸਾਰੰਗ ਮਹੱਲਾ ਪੰਜਵਾਂ ਠਾਕਰ ਤੁਮ ਸਰਣ ਆਈ ਆਇਆ ਉਤਰ ਗਿਓ ਮੇਰੇ ਮਨ ਕਾ ਸੰਸਾ ਜਪ ਤੇ ਦਰਸ਼ਨ ਪਾਇਆ ਰਹੋ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਬਾਹਾਂ ਪਕੜ ਕੱਢ ਲਈ ਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਵਿਛਰਤ ਆਨ ਮਿਲਾਇਆ ਸਾਰਗ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਕਤ ਠਾਂਡੀ ਵੇਦ ਪ੍ਰਾਣ ਸਿਮਰਤ ਸਾਧੂ ਜਨ ਖੋਜਿਤ ਖੋਜਿਤ ਕਾਢੀ ਰਹੋ ਸ਼ਿਵ ਵਰੰਚ ਔਰ ਇੰਦਰ ਲੋਕ ਤਹ ਮੈਂ ਜਲ ਤੋਂ ਫਿਰਿਆ ਸਿਮਰ ਸਿਰਣ ਸਵਾਮੀ ਭਏ ਸੀਤਲ ਦੁਖ ਦਰਦ ਭਰਮ ਹੇਰਿਆ ਜੋ ਜੋ ਤਰਿਓ ਪੁਰਾਤਨ ਨਵਤਨ ਭਗਤ ਪਾਏ ਹਰ ਦੇਵਾ ਨਾਨਕ ਕੀ ਬੇਨੰਤੀ ਪ੍ਰਭ ਜੀਓ ਮੇਰੇ ਸੰਤ ਜਨ ਸੇਵਾ ਸਾਰਗ ਮਹੱਲਾ ਪੰਜਵਾਂ
ਜਿਵੇਂ ਅਵਤ ਗੁਣ ਹਰ ਗਾਓ, ਹਰ ਹਰ ਬੋਲ ਕਥਾ ਸੁਨ ਹਰ ਕੀ ਉਚਰੋ, ਪ੍ਰਭ ਕੋ ਨਾਉ ਰਹਾਓ। ਰਾਮ ਨਾਮ ਰਤਨ ਤਨ ਸੰਚੋ, ਮਨ ਤਨ ਲਾਵੋ, ਪਾਓ ਆਨ ਵਿਭੂਤ ਮਿਥਿਆ ਕਰ ਮਾਨੋ, ਸਾਚਾ ਇਹੋ ਸੁਆਓ। ਜੀ ਪ੍ਰਾਨ ਮੁਕਤ ਕੋ ਦਾਤਾ, ਇੱਕ ਸੋ ਲਿਬਲਾਓ, ਕਹ ਨਾਨਕ ਤਾ ਕੀ ਸਰਨਾਈ, ਦੇਤ ਸਗਲ ਪਾਓ। ਸਾਰੰਗ ਮਹੱਲਾ ਪੰਜਵਾਂ। ਹੁਤੀ ਨਹੀਂ ਕਵਣ ਕਛੁ ਕਰਨੀ, ਇਹ ਓਟ ਪਈ ਮਿਲ ਸੰਤਾ, ਗੋਪਾਲ ਏਕ ਕੀ ਸਰਨੀ ਰਹਾਓ। ਪੰਚ ਦੋ ਛਿਦਰ ਇਹ ਬੰਤਨ ਮੈਂ, ਵਿਥਿਆ ਕੀ ਕਰਨੀ, ਆਸ ਪਾਰ ਦੇਸ ਗਣ ਰਾਖੇ, ਗਿਰਤ ਜਾਤ ਬਲ ਜਰਨੀ, ਅਨਾਥ ਹੈ ਨਾਥ ਦਿਆਲ ਸੁਖ ਸਾਗਰ, ਸਰਬ ਦੁਖ ਪੈ ਹਰਨੀ, ਮਨ ਵੰਸ਼ ਚਿਤਵਤ ਨਾਨਕ ਦਾਸ, ਪੇਖ ਜੀਵਾਂ ਪ੍ਰਭ ਚਰਨੀ। ਸਾਰੰਗ ਮਹੱਲਾ ਪੰਜਵਾਂ। ਫੀਕੇ ਹਰ ਕੇ ਨਾਮ ਬਿਨ ਸਾਧ, ਅੰਮ੍ਰਿਤ ਰਸ ਕੀਰਤਨ ਹਰ ਗਾਈਏ, ਅਹਿਨਸ ਪੂਰਨ ਨਾਦ ਰਹਾਓ। ਸਿਮਰਤ ਸ਼ਾਂਤ ਮਹਾਂ ਸੁਖ ਪਾਈਏ, ਮਿਟ ਜਾਏ ਸਗਲ ਬਿਖਾਦ, ਹਰ ਲਾਭ ਸਾਧ ਸੰਗ ਪਾਈਏ, ਕਰ ਲੈ ਆਵੋ ਲਾਦ। ਸਭ ਤੇ ਊਚ ਊਚ ਤੇ ਊਚੋ, ਅੰਤ ਨਹੀਂ ਮਰਯਾਦ, ਵਰਨ ਨਸਾ ਕੋ ਨਾਨਕ ਮਹਿਮਾ, ਪੇਖ ਰਹੇ ਬਿਸਮਾਦ। ਸਾਰੰਗ ਮਹੱਲਾ ਪੰਜਵਾਂ। ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲਗੇ ਅਨ ਲਾਲਚ, ਬਿਰਥਾ ਜਨਮ ਸਪੁਰਾਣੀ ਰਹੋ। ਸਮਝ ਅਚੇਤ ਚੇਤ ਮਨ ਮੇਰੇ, ਕਥੀ ਸੰਤਨ ਕਥ ਕਹਾਣੀ, ਲਾਭ ਲਹੋ ਹਰ ਹਿਰਦੇ ਆ, ਰਾਧੋ ਛੁਟਕੇ ਆਵਣ ਜਾਣੀ। ਉਦਮ ਸਖਤ ਸਿਆਣਕ ਤੁਮਰੀ, ਦੇਹ ਸੁਨਾਮ ਵਿਖਾਣੀ, ਸਹੀ ਭਗਤ ਭਗਤ ਸਹੀ ਲਾਗੇ, ਨਾਨਕ ਸੋ ਪ੍ਰਭਾਣੀ। ਸਾਰੰਗ ਮਹੱਲਾ ਪੰਜਵਾਂ। ਧਨਵੰਤ ਨਾਮ ਕੇ ਬਣ ਜਾਰੇ, ਸਾਂਝੀ ਕਰੋ ਨਾਮ ਤਨ ਕਾਟੋ, ਗੁਰ ਕਾ ਸ਼ਬਦ ਵਿਚਾਰੇ। ਰਹੋ ਛੋਡੋ ਕਪਟ ਹੋਏ ਨਰਵੈਰਾ, ਸੋ ਪ੍ਰਭ ਸੰਗ ਨਿਹਾਰੇ, ਸਚ ਤਨ ਬਣਜੋ ਸਚ ਤਨ ਸੰਚੋ, ਕਬੂ ਨਾ ਆਵੋ ਹਾਰੇ। ਖਾਤ ਖਚਿਤ ਕਿਛਨ ਖਿੱਟ ਤਨਾਹੀ, ਗੰਤ ਭਰੇ ਭੰਡਾਰੇ, ਕਹੋ ਨਾਨਕ ਸੋਭਾ ਸੰਗ ਜਾਵੋ, ਪਾਰ ਬ੍ਰਹਮ ਕੈ ਦੁਆਰੇ। ਸਾਰੰਗ ਮਹੱਲਾ ਪੰਜਵਾਂ। ਪ੍ਰਭ ਜੀ ਮੋਹ ਕਵਨ ਨਾਥ ਵਿਚਾਰਾ, ਕਵਣ ਮੂਲ ਤੇ ਮਾਨਕ ਕਿਰਿਆ, ਇਹ ਪ੍ਰਤਾਪ ਤੁਮਾਰਾ। ਰਹੋ ਜੀ ਪ੍ਰਣ ਸਰਵ ਕੇ ਦਾਤੇ, ਗੁਣ ਕਹੇ ਨ ਜਾਏ ਅਪਾਰਾ, ਸਭ ਕੇ ਪ੍ਰੀਤਮ ਸਰਬ ਪ੍ਰਤਪਾਲਕ, ਸਰਬ ਕਥਾ ਆਧਾਰਾ, ਕੋਈ ਨਾ ਜਾਣੇ ਤੁਬਰੀ ਗਤ ਮਿਤ, ਆਪਾ ਏਕ ਪਸਾਰਾ। ਸਾਧ ਨਾਮ ਬਿਠਾਵੋ ਨਾਨਕ, ਭਗ ਸਾਗਰ ਪਾਰ ਉਤਾਰਾ। ਸਾਰੰਗ ਮਹੱਲਾ ਪੰਜਵਾਂ। ਆਵੇ ਰਾਮ ਸਰਣ ਬੜ ਭਾਗੀ, ਏਕ ਇਸ ਬਿਨ ਕੁਛ ਹੋਰ ਨਾ ਜਾਣੇ, ਅਵਰ ਅਪਾਵ ਤੇ ਆਗੀ ਰਹੋ। ਮਨ ਬਚ ਕਰਮ ਅਰਾਧੇ, ਹਰ ਹਰ ਸਾਧ ਸੰਗ ਸੁਖ ਪਾਇਆ, ਅਨੰਦ ਵਿਨੋਦ ਅਕਥ ਕਥਾ, ਜਿਸ ਰਾਚੇ ਸਹਿ ਸਮਾਇਆ। ਕਰ ਕਿਰਪਾ ਸੋ ਆਪਣਾ ਕੀਨੋ, ਤਾਂ ਕਿ ਉਤਮ ਬਾਣੀ, ਸਾਧ ਸੰਗ ਨਾਨਕ ਨਿਸਤਰੀਏ, ਜੋ ਰਾਤੇ ਪ੍ਰਭ ਨਿਰਵਾਣੀ। ਸਾਰੰਗ ਮਹੱਲਾ ਪੰਜਵਾਂ। ਜਾਤੇ ਨਾਮ ਦੇਹੋ ਆਪਣਾ, ਬੇਨਤੀ ਇਹ ਕਹੀ, ਆਨ ਵਿਵਹਾਰ ਬਿਸਰੇ ਪਰ ਸਿਮਰਤ ਪਾਇਓ ਲਾਭ ਸਹੀ। ਜਹਤੇ ਉਪਜੇ ਨਹੀਂ ਸਮਾਨੋ, ਸਾਈ ਬਸਤ ਅਹੀ, ਕਹੋ ਨਾਨਕ ਪਰਮ ਗੁਰ ਕੋਇਓ, ਜੋਤੀ ਜੋਤ ਸਮਈ। ਸਾਰੰਗ ਮਹੱਲਾ ਪੰਜਵਾਂ। ਰਸਨਾ ਰਾਮ ਕੋ ਜਸ ਗਾਓ, ਆਨ ਸਵਾਦ ਵਿਸਾਰ ਸਗਲੇ, ਭਲੇ ਹੋ ਨਿਰਮਲ ਹੋ ਚੋ ਨਾ ਆਓ। ਜੀਓ ਪ੍ਰਾਣ ਆਧਾਰ ਤੇਰਾ, ਤੂੰ ਨੇ ਥਾਵੇਂ ਥਾਓ, ਸਾਹ ਸਾਹ ਸਮਾਲ ਹਰ ਹਰ ਨਾਨਕ, ਸਦ ਵਲ ਜਾਓ। ਸਾਰੰਗ ਮਹੱਲਾ ਪੰਜਵਾਂ। ਬੈਕੁੰਠ ਗੋਬਿੰਦ ਚਰਨਿਤ ਤੇ ਆਓ, ਮੁਕਤ ਪਦਾਰ ਸਾਧੂ ਸੰਗਤ, ਅੰਮ੍ਰਿਤ ਹਰ ਕਾ ਨਾਉ ਰਹਾ। ਊਸਮ ਕਥਾ ਸੁਣੀ ਜੇ ਸ੍ਰਵਣੀ, ਮਿਆ ਕਰੋ ਭਗਵਾਨ, ਆਪਤ ਜਾ ਦੋ ਪਖ ਪੂਰਨ ਪਾਈਏ, ਸੁਖ ਵਿਸਰਾਮ। ਸੋਧਤ ਸੋਧਤ ਤੱਤ ਵਿਚਾਰਿਓ, ਭਗਤ ਸ੍ਰੇਸ਼ਟ ਪੂਰੀ, ਕਹੋ ਨਾਨਕ ਰਾਮ ਨਾਮ ਬਿਨ ਅਗਲ, ਅਵਰ ਸਗਲ ਵਿਦ ਊਰੀ। ਸਾਰੰਗ ਮਹੱਲਾ ਪੰਜਵਾਂ। ਸਾਚੇ ਸਤਿਗੁਰੂ ਦਾ ਤਾਰਾ, ਦਰਸ਼ਨ ਦੇਖ ਸਗਲ ਦੁੱਖ ਨਾਸੇ, ਚਰਨ ਕਮਲ ਬਿਲਹਾਰਾ ਰਹੋ। ਸਤ ਪਰਮੇਸ਼ਰ ਸਤ ਸਾਧ ਜਾਂ ਨੈਚਲ ਹਰ ਕਾ ਨਾਉ, ਭਗਤ ਭਾਵਨੀ ਪਾਰ ਬ੍ਰਹਮ ਕੀ ਅਵਿਨਾਸੀ ਗੁੜ ਗਾਓ। ਗਮ ਅਗੋਚਰ ਮਿਤ ਨਹੀਂ ਪਾਈਏ, ਸਗਲ ਕਟਾ ਆਧਾਰ, ਨਾਨਕ ਵਾਹ ਵਾਹ ਕਹੋ ਤਵਾ ਕੋ ਤਾ ਜਾ ਕਿਆ ਅੰਤ ਨਾ ਪਾਰ। ਸਾਰੰਗ ਮਹੱਲਾ ਪੰਜਵਾਂ। ਗੁਰ ਕੇ ਚਰਨ ਵਸੇ ਮਨ ਮੇਰੇ, ਪੂਰ ਹਿਉ ਠਾਕਰ ਸਭ ਥਾਈ, ਨਿਕਟ ਵਸੇ ਸਭ ਨੇਰੇ ਰਹੋ। ਮੰਦਨ ਤੋਰ ਰਾਮ ਲੇ ਬੁਲਾਏ, ਸੰਤ ਸੰਗ ਬਣੇ ਆਏ, ਜਨਮ ਪਦਾਰਥ ਭਿਉ ਪਨੀਤਾ, ਇੱਛਾ ਸਗਲ ਪਜਾਏ। ਜਾ ਕੋ ਕਿਰਪਾ ਕਰੋ ਪ੍ਰਭ ਮੇਰੇ, ਸੋ ਹਰ ਕਾ ਜਸ ਗਾਵੇ, ਆਠ ਪੈਰ ਗੋਬਿੰਦ ਜਨ ਗਾਵੇ, ਜਨ ਨਾਨਕ ਸਦ ਵਲ ਜਾਵੇ। ਸਾਰੰਗ ਮਹੱਲਾ ਪੰਜਵਾਂ। ਜੀਵਨ ਤੋ ਗਰੀਓ ਹਰ ਪੇਖਾ, ਕਰੋ ਕਿਰਪਾ ਪ੍ਰੀਤਮ ਮਨ ਮੋਹਨ, ਭੋਰ ਭਰਮ ਘੀ ਰੇਖਾ ਰਹੋ। ਕਹਿਤ ਸੰਤ ਕੇ ਸ਼ਾਂਤ ਨਾ ਉਪਜਿਤ, ਬਿਨ ਵਿਸ਼ਵਾਸ ਕਿਆ ਸੇਖਾ, ਪ੍ਰਭੂ ਪੇਖਾ। ਪ੍ਰਭੂ ਤੇ ਆਗ ਅਨਕੋ ਚਾਤ, ਤਾ ਕੇ ਮੁਖ ਲਾਗੇ ਕਾ ਦੇਖਾ, ਜਾ ਕੇ ਰਾਜ ਸਰਬ ਸੁਖ ਸਵਾਮੀ, ਆ ਨ ਮਾਨਤ ਪੇਖਾ, ਨਾਨਕ ਦਸ ਮਗਨ ਮਨ ਮੋਹਿਓ, ਪੂਰਨ ਅਰਥ ਪਸੇਖਾ। ਸਾਰੰਗ ਮਹੱਲਾ ਪੰਜਵਾਂ। ਸਿਮਰ ਰਾਮ ਕੋ ਇੱਕ ਨਾਮ, ਕਲਮਲ ਦਗਦ ਹੋਰ ਖਿਨ ਪੀਤਰ, ਕੋਟ ਦਾਨ ਇਸ ਨਾਨ ਰਹਾਓ।
ਆਨ ਜੰਜਾਰ ਪ੍ਰਥਾ ਸਰਮਕਾਲ ਤਬਿਨ ਹਰ ਫੋਕਟ ਗਿਆਨ ਜਨਮ ਮਰਨ ਸੰਕਟ ਤੇ ਛੂਟੇ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸਨ ਪੂਰਨ ਸੁਖ ਸਾਗਰ ਕਰ ਕਿਰਪਾ ਦੇਵੋ ਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵੇ ਬਿੰਸ ਜਾਏ ਅਭਿਮਾਨ ਸਾਰੰਗ ਮਹੱਲਾ ਪੰਜਵਾਂ ਧੂਰਤ ਸੋਈ ਜੋ ਤੁਰਕੋ ਲਾਗੇ ਸੋਈ ਧੁਰੰਦਰ ਸੋਈ ਬਸੰਦਰ ਹਰ ਏਕ ਪ੍ਰੇਮ ਰਸ ਪਾਗੇ ਰਹਾ ਬਲਵੰਚ ਕਰੇ ਨਾ ਜਾਣੇ ਲਾਭੇ ਜੋ ਧੂਰਤ ਨਹੀਂ ਮੂੜਾ ਸੋ ਆਰਤ ਤਿਆਗ ਅਸਾਰਤ ਰਚਿਓ ਨਾ ਸਿਮਰੇ ਪ੍ਰਭਰੂੜਾ ਸਹੀ ਚਤਰ ਸਿਆਣਾ ਪੰਡਤ ਸੋ ਸੂਰਾ ਸੋ ਦਾਨਾ ਸਾਧ ਸੰਗਜਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ ਸਾਰਗ ਮਹੱਲਾ ਪੰਜਵਾਂ ਹਰ ਹਰ ਸੰਤ ਜਿਨਾ ਕੀ ਜੀਵਨ ਵਿਖੇ ਰਸ ਪਊ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸ ਪੀਵਨ ਰਹੋ ਸਾਂਚਨ ਰਾਮ ਨਾਮ ਤਨ ਕਰਤਨਾ ਮੰਤਨ ਪੀਤਰ ਸੀਵਨ ਹਰ ਰੰਗ ਰੰਗ ਪਏ ਮਨ ਲਾਲਾ ਰਾਮ ਨਾਮ ਰਸ ਪੀਵਨ ਜਿਉ ਮੀਨਾ ਜਲ ਸਿਉ ਔਰ ਜਹਾਨੋ ਰਾਮ ਨਾਮ ਸੰਗ ਲੀਵਨ ਨਾਨਕ ਸੰਤ ਚਾਤਰ ਕੀ ਨਾਈ ਹਰ ਬੂੰਦ ਪਾਨ ਸੁਖ ਥੀਵਨ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਹੀਨ ਬੇਤਾਲ ਦੇਤਾ ਕਰਨ ਕਰਾਵਣ ਦੇਤਾ ਸਭ ਬੰਧਨ ਜੰਜਾਲ ਰਹੋ ਬਿਨ ਪ੍ਰਭ ਸੇਵ ਕਰਤੇ ਅਨ ਸੇਵਾ ਬਿਰਤਾ ਕਾਟੇ ਕਾਲ ਜਬ ਜਮ ਆਏ ਸਿੰਘਾਰੇ ਪ੍ਰਾਣੀ ਤਬ ਤੁਮਰੋ ਕੌਣ ਹਵਾਲ ਰਾਖ ਲੇਤਾ ਸਪਨੇ ਕੋ ਸਦਾ ਸਦਾ ਕਿਰਪਾਲ ਸੁਖ ਦਾ ਨਾਨਕ ਪ੍ਰਭ ਮੇਰਾ ਸਾਧ ਸੰਗ ਧਨਵਾਲ ਸਾਰੰਗ ਮਹੱਲਾ ਪੰਜਵਾਂ ਮੰਤਰ ਰਾਮ ਕੋ ਬਿਹਾਰ ਪ੍ਰੇਮ ਭਗਤ ਗੁਣ ਗਾਵਨ ਗੀਤੇ ਪੋਹਤ ਨਾ ਸੰਸਾਰ ਰਹੋ ਸ੍ਰਵਣੀ ਕੀਰਤਨ ਸਿਮਰਨ ਸਵਾਮੀ ਇਹ ਸਾਧ ਕੋ ਆਚਾਰ ਚਰਨ ਕਮਲ ਅਸਤਿਤਰ ਦੇ ਅੰਤਰ ਪੂਜਾ ਪ੍ਰਾਣ ਕੋ ਆਧਾਰ ਪ੍ਰਭ ਦੀਨ ਦਿਆਲ ਸੁਨੋ ਬੇਨਤੀ ਕਿਰਪਾ ਆਪਣੀ ਤਾਰ ਨਾਮ ਨਿਦਾਨ ਉਚਰਿਓ ਨਿਤਰਸਨਾ ਨਾਨਕ ਸਦ ਬਲਿਹਾਰ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਹੀਨ ਮਤ ਖੋਰੀ ਸਿਮਤ ਨਹੈ ਸ੍ਰੀ ਦਰ ਠਾਕਰ ਮਿਲਤ ਅੰਧ ਦੁਖ ਘੋਰੀ ਰਹੋ ਹਰ ਕੇ ਨਾਮ ਸਿਉ ਪ੍ਰੀਤਨ ਲਾਗੀ ਅਨਕ ਭੇਖ ਬਹਜੋਰੀ ਟੂਟ ਪਾਰ ਨਾ ਲਾਗੇ ਤਾਕੇ ਜੋ ਗਾਗਰ ਚਰ ਪੋਰੀ ਕਰ ਕਿਰਪਾ ਭਗਤ ਰਸ ਦੀਜੇ ਮਨ ਖਚਿਤ ਪ੍ਰੇਮ ਰਸ ਖੋਰੀ ਨਾਨਕ ਦਾਸ ਤੇਰੀ ਸਨਾਈ ਪ੍ਰਭਿਨ ਆਉਣ ਨਾ ਹੋਰੀ ਸਾਰੰਗ ਮਹੱਲਾ ਪੰਜਵਾਂ ਚਿਤਵੋ ਵਾ ਅਸਰ ਮਨ ਮਾਹੇ ਹੋਏ ਇਕੱਤਰ ਮਿਲ ਸੰਤ ਜਨ ਗੁਣ ਗੋਬਿੰਦ ਨਿਤ ਗਾਹੇ ਰਹੋ ਮਿਨ ਹਰ ਭਜਨ ਜੇਤੇ ਕਾਮ ਕਰੀਏ ਤੇਤੇ ਬਿਰਥਾ ਚਾਹੇ ਪੂਰਨ ਪਰਮਾਨੰਦ ਮਨ ਮੀਟੋ ਤਿਸ ਬਿਨ ਦੂਸਰ ਨਾਹੇ ਜਪ ਤਪ ਸੰਜਮ ਕਰਨ ਸੁਖ ਸਾਧਨ ਤੁਲ ਨਾ ਕਛੂ ਲੇਹੇ ਚਰਨ ਕਮਲ ਨਾਨਕ ਮਨ ਵੇਦੇ ਚਰਨ ਸੰਗ ਸਮਾਹੇ ਸਾਰੰਗ ਮਹੱਲਾ ਪੰਜਵਾਂ ਮੇਰਾ ਪ੍ਰਭ ਸੰਗੇ ਅੰਤਰ ਜਾਮੀ ਆ ਗਏ ਕੁਛ ਪੈਸੇ ਸੁਖ ਸੁਧਰਤ ਨਾਮ ਸੁਭਾਮੀ ਰਹੋ ਸਾਜਨ ਵੀਰ ਸਖਾ ਹਰ ਮੇਰੇ ਗੁਣ ਗੋਪਾਲ ਹਰ ਰਾਇਆ ਬਿਸਨ ਜਾਹੀ ਨਿਮਿਖ ਹਿਰਦੇ ਤੇ ਪੂਰੇ ਗੁਰੂ ਮਿਲਾਇਆ ਕਰ ਕਿਰਪਾ ਰਾਖੇ ਦਾ ਸਪਨੇ ਜੀ ਚੰਤ ਬਸ ਜਾ ਕੇ ਏਕਾ ਲਿਵ ਪੂਰਨ ਪਰਮੇਸ਼ਰ ਭਉ ਨਹੀਂ ਨਾਨਕ ਤਾਕੇ ਸਾਰੰਗ ਮਹੱਲਾ ਪੰਜਵਾਂ ਜਾ ਕੇ ਰਾਮ ਕੋ ਬਲ ਹੋਏ ਸਗਲ ਮਨੋਰਥ ਪੂਰਨ ਤਾਹੂ ਕੋ ਦੁਖ ਨ ਵਿਆਪੇ ਕੋਏ ਜੋ ਨਦਾਸ ਜੋ ਜਨ ਭਗਤ ਦਾਸ ਨਿਜ ਪ੍ਰਭਕਾ ਸੁਣ ਜੀ ਮਾਤੇ ਸੋਏ ਉਦਮ ਕਰੋ ਦਰਸ਼ਨ ਪੇਖਣ ਕੋ ਕਰਮ ਪ੍ਰਾਪਤ ਹੋਏ ਗੁਰ ਪ੍ਰਸਾਦੀ ਦਿਸ਼ਟ ਨ ਹਾਰੇ ਉਦੂਸਰ ਨਾਹੀ ਕੋਏ ਦਾਨ ਦੇਹ ਨਾਨਕ ਆਪਣੇ ਕੋ ਚਰਨ ਜੀਵਾ ਸੰਤ ਧੋਏ ਸਾਰੰਗ ਮਹੱਲਾ ਪੰਜਵਾਂ ਜੀ ਜੀਵਤ ਰਾਮ ਕੋ ਗੁਣ ਗਾਏ ਕਰੋ ਕਿਰਪਾ ਗੋਪਾਲ ਬੀਠਲੇ ਬਿਸਰਨਾ ਕਬੂ ਪੁੰਜਾਏ ਰਹੋ ਮਨ ਤਨ ਤਨ ਸਭ ਤੁਮਰਾ ਸਾਮੀ ਆ ਨਾ ਦੂਜੀ ਜਾਏ ਜਿਉ ਤੂ ਰਾਖਾ ਤਿਵ ਹੀ ਰਹਿਣਾ ਹਮਰਾ ਪਹਿਨਾ ਖਾਏ ਸਾਧ ਸੰਕੇ ਬਲ ਬਲ ਜਾਈ ਬਹੁਣ ਜਨਮਾਂ ਤਾਏ ਨਾਨਕ ਦਾਸ ਤੇਰੀ ਸਰਨਾਏ ਜਿਉ ਭਾਵੇ ਤਿਵੇ ਚਲਾਏ ਸਾਰੰਗ ਮਹੱਲਾ ਪੰਜਵਾਂ ਮਨ ਰੇ ਰਾਮ ਕੋ ਸੁਖ ਸਾਰ ਆਨ ਕਾਮ ਬੇਕਾਰ ਮਾਇਆ ਸਗਲ ਦੀ ਸਹਿਛਾਰ ਰਹੋ ਗ੍ਰਹਿ ਅੰਧਕੂ ਪਤਿਤ ਪ੍ਰਾਣੀ ਨਰ ਘੋਰ ਗੋਬਾਰ ਅਨਕ ਜੋਨੀ ਭ੍ਰਮਤ ਹਾਰਿਓ ਭ੍ਰਮਤ ਬਾਰੰਬਾਰ ਪਤਿਤ ਪਾਵਨ ਭਗਤ ਪੁਛਲ ਅਧੀਨ ਕਿਰਪਾ ਧਾਰ ਕਰਜੋੜ ਨਾਨਕ ਦਾਨ ਮਾਂਗੇ ਸਾਧ ਸੰਗ ਓਧਾਰ ਸਾਰੰਗ ਮਹੱਲਾ ਪੰਜਵਾਂ ਬਰਾਜਤ ਰਾਮ ਕੋ ਪ੍ਰਤਾਪ ਆਦ ਵਿਆਦ ਉਪਾਦ ਸਭਨਾਸੀ ਬਿਨਸੇ ਤੀਨੇ ਤਾਪ ਰਹੋ ਤ੍ਰਿਸ਼ਨਾ ਬੁਝੀ ਪੂਰਨ ਸਵਿਆ ਸਾ ਚੂਕੇ ਸੋਖ ਸੰਤਾਪ ਗੁਣ ਗਾਵਤ ਅਚੁਤ ਵਿਨਾਸੀ ਮੰਤਨ ਆਤਮ ਤਰਾਪ ਕਾਮ ਕ੍ਰੋਧ ਲੋਭ ਮੰਦ ਵਸਤਰ ਸਾਧੂ ਕੇ ਸੰਖਾ ਭਗਤ ਪਛਲ ਪੈ ਕਾਟਨ ਹਾਰੇ ਨਾਨਕ ਕੇ ਮਾਈ ਬਾਪ ਸਾਰੰਗ ਮਹੱਲਾ ਪੰਜਵਾਂ ਆਤੁਰ ਨਾਮ ਬਿਨ ਸੰਸਾਰ ਤ੍ਰਿਤ ਨ ਹੋਵਤ ਕੁਕਰੀ ਆ ਸਾਹਿਤ ਲਾਗੋ ਵਿਖਿਆ ਛਾ ਰਹੋ ਪਏ ਠਗੋਰੀ ਆ ਭਲਾਇਓ ਜਨਮਤ ਪਾਰੋ ਬਾਰ ਹਰ ਕਾ ਸਿਮਰਨ ਮਿਖ ਨ ਸਿਮਰਿਓ ਜਮ ਕੰਕਰ ਕਰਤ ਖੁਆਰ ਹੋ ਕਿਰਪਾਲ ਦੀਤ ਭੁੰਜਨ ਤੇਰੇ ਸੰਤਾਂ ਕੀ ਰਵਾਰ ਨਾਨਕ ਦਾਸ ਦਰਸ ਪ੍ਰਭ ਚਾਹੇ ਮੰਤਨ ਕੋ ਆਧਾਰ ਸਾਰੰਗ ਮਹੱਲਾ ਪੰਜਵਾਂ ਮਹਿਲਾ ਹਰ ਕੋ
ਮੈਲਾ ਹਰ ਕੋ ਨਾ ਬਿਨ ਜੀਉ ਤਿਦ ਪ੍ਰਭ ਸਾਚੇ ਆਪ ਭੁਲਾਇਆ ਬਿਖੇ ਠਗੋਰੀ ਪੀਓ ਰੋ ਕੋਟ ਜਨਮ ਪ੍ਰਮ ਤੋ ਵੋ ਪਾਂਤੀ ਤਿਤਨੇ ਕਥੂ ਪਾਈ ਪੂਰਾ ਸਤਿਗੁਰ ਸਹਿਜ ਨਾ ਪੇਟਿਆ ਸਾਕਤੇ ਆਵੇ ਜਾਈ ਰਾਖ ਲੇ ਪ੍ਰਭ ਸਮਰਾਧਾ ਤੇ ਤੁਮ ਪ੍ਰਭ ਅਗੁਮ ਪਾਰ ਨਾਨਕ ਦਾਸ ਤੇਰੀ ਸਨਾਈ ਪਵਜਲ ਉਤਰੇ ਉਪਾਰ ਸਾਰਕ ਬਹੱਲਾ ਪੰਜਾਂ ਰਮਣ ਕੋ ਰਾਮ ਕੇ ਗੁਣਵਾਦ ਸਾਧ ਸੰਗ ਤੇ ਆਈਏ ਪਰਮੇਸ਼ਰ ਰਮਤ ਜਾ ਕੇ ਸਵਾਦ ਰਹਾਓ ਸਮਰਤ ਏਕ ਚਿਤਵ ਨਾਸੀ ਵਿਨਸੇ ਮਾਇਆ ਬਾਦ ਸਹਿਜ ਅਨੰਦ ਅਨਹਤਨ ਬਾਣੀ ਬੌਰ ਨ ਭਏ ਵਿਖਾਦ ਸਨ ਕਾਦਿਕ ਬ੍ਰਹਮ ਆਦਿਕ ਗੁਣ ਗਾਵਤ ਗਾਵਤ ਸੁਖ ਪ੍ਰਲਾਦ ਪੀਵਤ ਅਮੇ ਮਨੋਹਰ ਹਰ ਰਸ ਜਪ ਨਾਨਕ ਹਰ ਬਿਸਮਾਦ ਸਾਰੰਗ ਮਹੱਲਾ ਪੰਜਵਾਂ ਕੀਨੇ ਪਾਪ ਕੇ ਬਹੁ ਕੋਟ ਤਿਨ ਸਰੈਣੀ ਥਕਤ ਨਾਹੀ ਕਿਤੇ ਨਾਹੀ ਛੋਟ ਰਹੋ ਮਹਾਬਜਰ ਬਿਖ ਵਿਆਦੀ ਉੱਠ ਸਾਈ ਪੋਟ ਗੁਰ ਗਿਆ ਕਰੈ ਪੀਤਰ ਜਮੈ ਗਰਾ ਸੇ ਝੋਟ ਪਸਪਰੇ ਤੋ ਉਸ ਗਰਦਵ ਨਕੀ ਜੋ ਨੀ ਲੇਟ ਭਜ ਸਾਧ ਸੰਗ ਗੁਣ ਗੋਬਿੰਦ ਨਾ ਭਜ ਸਾਧ ਸੰਗ ਗੋਬਿੰਦ ਨਾ ਕੁਛ ਨ ਲਾਗੇ ਫੇਟ ਸਾਰੰਗ ਮਹੱਲਾ ਪੰਜਵਾਂ ਅੰਧੇ ਖਾਵੈ ਬਿਸੁ ਪੇ ਗਟਾਕ ਨੈਣ ਸਰਵਣ ਸੀਰ ਸਭ ਹੁਟਿਓ ਸਾਸ ਗਿਓ ਤਤ ਘਾਟ ਰਹੋ ਅਨਾਥ ਰਜਾਵਣ ਉਧਰ ਲੈ ਭੁੱਖੈ ਮਾਇਆ ਗਈ ਹਾਟ ਕਿਰਵਿਕ ਕਰਤ ਕਰਤ ਪਛਤਾਵੈ ਕਬੂ ਨ ਸਾਕੇ ਛਾਂਟ ਨਿੰਦਕ ਜਮਦੂਤੀ ਆਏ ਸਗਾਰੇ ਦੁਬੇ ਬੂੰਡ ਉਪਰ ਮਾਟਾਕ ਨਾਨਕ ਆਪਨ ਕਟਾਰੀ ਆਪਸ ਕਿਉ ਲਾਈ ਬਨ ਆਪਣਾ ਕੀਨੋ ਫਾਟ ਸਾਰੰਗ ਮਹੱਲਾ ਪੰਜਵਾਂ ਟੂਟੀ ਨਿੰਦਕ ਅਦ ਬੀਚ ਜਨਕਾ ਰਾਖਾਏ ਆਪਸ ਭਾਵੇਂ ਬੇਬਸ ਕਿਉ ਆਏ ਪਹੁੰਚੀ ਬੀਚ ਰਹੋ ਉਸਕਾ ਕਿਹਾ ਕੋਈ ਨਾ ਸੁਣੀ ਕਹੀ ਨਾ ਬੈਸਣ ਪਾਵੇ ਇਹਾਂ ਦੁੱਖ ਆ ਗਏ ਨਰਕ ਪੁੰਚੇ ਬੋਜੋ ਨੀ ਭਰਮਾਵੇ ਪ੍ਰਗਟ ਪਿਆ ਖੰਡੀ ਮੈਂ ਕੁਰਮ ਖੰਡੀ ਕੀਤਾ ਆਪਣਾ ਪਾਇਆ ਨਾਨਕ ਸਰ ਨਿਰਭਉ ਕਰਦੇ ਕੀ ਅਨੰਦ ਮੰਗਲ ਗੁਣ ਗਾਇਆ ਸਾਰੰਗ ਮਹੱਲਾ ਪੰਜਵਾਂ ਤਿਸ਼ਨਾ ਜਲਤ ਬਹੁ ਪ੍ਰਕਾਰ ਪੂਰਨ ਹੋਤ ਨਾ ਕਬਹੂ ਬਾਤਾ ਅੰਤ ਪ੍ਰਤੀ ਵਾਰ ਰਹੋ ਸ਼ਾਂਤ ਸੁਖ ਨ ਸਹਿਜ ਉਪਜੇ ਇਹ ਦਿਸੇ ਬੇਹਾਰ ਅਰਪਰ ਕਛੂ ਨਾ ਜਾਣੇ ਕਾਮ ਕ੍ਰੋਧ ਵਿਜਾਰ ਸੰਸਾਰ ਸਾਗਰ ਪਿਆ ਪਿਓ ਦਾਸ ਦੇਵ ਉਤਾਰ ਚਰਨ ਕਮਲ ਸਰਨਾਈ ਨਾਨਕ ਸਤ ਸਦਾ ਬਲਿਹਾਰ ਸਾਰੰਗ ਮਹੱਲਾ ਪੰਜਵਾਂ ਰੇ ਪਾਪੀ ਤੈ ਕਵਣ ਕੀ ਮਤਰੀ ਨਿਮਿਕ ਕਰੀ ਨਾ ਸਿਮਰੈ ਸਵਾਮੀ ਜੀਓ ਪਿੰਡ ਜਨ ਦੀਨ ਰਹੋ ਖਾਤ ਪੀ ਸਵੰਤ ਸੁਖੀਆ ਨਾਮ ਬਿਸਰਤ ਖੀਨ ਗਰਬ ਉਦਰ ਬਿਲਾਟ ਕਰਤਾ ਤਾਂ ਹੋਵਤ ਦੀਨ ਮਹਾਮਾਦ ਵਿਕਾਰ ਵਾਧਾ ਅਨਕ ਜੋਨ ਪਰਮੀਨ ਗੋਬਿੰਦ ਵਿਸਰੇ ਕਵਣ ਦੁੱਖ ਗਨੀਏ ਸੁਖ ਨਾਨਕ ਹਰ ਪਦ ਚੀਨ ਸਾਰੰਗ ਮਹੱਲਾ ਪੰਜਾਂ ਮਾਈ ਰੇ ਚਰਨੀ ਉਠ ਗਹੀ ਦਰਸ਼ਨ ਪੇਖ ਮੇਰਾ ਮਨ ਮਾਇਓ ਦੁਰਮਤ ਜਪ ਵਹੀ ਰਹੋ ਅਗਹਿ ਅਗਾਧ ਊਚ ਵਿਨਾਸੀ ਕੀਮਤ ਜਾਤ ਨ ਕਹੀ ਜਲ ਥਲ ਪੇਖ ਪੇਖ ਬਨ ਵਿਕਸਿਓ ਪੂਰ ਰਿਹੋ ਸਰ ਮਹੀ ਦੀਨ ਦਿਆਲ ਪ੍ਰੀਤਮ ਮਨ ਮੋਹਨ ਮਿਰ ਸਾਧੈ ਕੀਨੇ ਸਹੀ ਸਿਮਰ ਸਿਮਰ ਜੀਵਤ ਨਾਨਕ ਜਮਕੀ ਭੀਰ ਨ ਫਹੀ ਸਾਰੰਗ ਮਹੱਲਾ ਪੰਜਵਾਂ ਮਾਈ ਰੀ ਮਨ ਮੇਰੇ ਮਤਬਾਰੋ ਪੇਖ ਦਿਆਲ ਅਨੰਤ ਪੂਰਨ ਹਰ ਜਸ ਰਿਪੁਰ ਮਾਰੋ ਰਹੋ ਨਿਰਮਲ ਭਈ ਉਜਲ ਜਸ ਗਾਵਤ ਪੌਰ ਨ ਹੋਬਤ ਕਾਰੋ ਚਰਨ ਕਮਲ ਸਿਉ ਡੋਰੀ ਰਾਤੀ ਪੇਟਿਓ ਪੁਰਖ ਅਪਾਰੋ ਕਰਗੋ ਦੀਨੇ ਸਰਬਸ ਦੀਨੇ ਦੀਪਕ ਪੇ ਉਜਾਰੂ ਨਾਨਕ ਨਾਮ ਰਸ ਕਬੇ ਰਾਗੀ ਕੁਲੈ ਸਮੂਹਾ ਤਾਰੋ ਸਾਰਗ ਮਹੱਲਾ ਪੰਜਵਾਂ ਮਾਇਰੀ ਆਨ ਸਿਮਰ ਮਰ ਜਾਹੇ ਤਿਆਗ ਗੋਬਿੰਦ ਜੀਨ ਕੋ ਦਾਤਾ ਮਾਇਆ ਸੰਗ ਲਪਟਾਹੇ ਰਹੋ ਰਾਮ ਬਿਸਾਰ ਜਲ ਮਨ ਅਰ ਅਨਕ ਕੋਤ ਮੈਂ ਪਾਹੇ ਅਨਕ ਸਜਾਏ ਗ੍ਰੰਥ ਨ ਆਵੇ ਗਰ ਵੈ ਗਰ ਪਰਮਾਵੇ ਸੇ ਤਨਵੰਤੇ ਸੇ ਪਤਵੰਤੇ ਹਰ ਕੀ ਸੰਨ ਸਮਾਹੇ ਗੁਰਪ੍ਰਸਾਦ ਨਾਨਕ ਜਗ ਜੀਤਿਓ ਬਹੁਰ ਨਾ ਆਵੇ ਜਾਹੇ ਸਾਰੰਗ ਮਹੱਲਾ ਪੰਜਵਾਂ ਹਰ ਕਾਟੀ ਕੁਟਲਤਾ ਕਠੋਰ ਪ੍ਰੰਬਨ ਦਹਿਨ ਪਏ ਖਿਰ ਪੀਤੇ ਰਾਮ ਨਾਮ ਪਰ ਹਾਰ ਰਹੋ ਕਾਮ ਕਰੋ ਨਿੰਦਾ ਪਰ ਹਰੀਏ ਕਾਢੇ ਸਾਧੂ ਕੇ ਸੰਗਮਾਰ ਜਨ ਪਦਾਰਥ ਗੁਰਮੁਖ ਜੀਤਿਆ ਬਹੁਰ ਨ ਜੂਏ ਹਾਰ ਆਠ ਪੈਰ ਪ੍ਰਭ ਕੇ ਗੁਣ ਗਾਵੈ ਪੂਰਨ ਸ਼ਬਦ ਵਿਚਾਰ ਨਾਨਕ ਦਾ ਸੰਦਾਸ ਜਨ ਤੇਰਾ ਪੁਨੇ ਪੁਨੇ ਨਮਸਕਾਰ ਸਾਰੰਗ ਮਹੱਲਾ ਪੰਜਵਾਂ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਰਹੋ ਸਾਧਕ ਸਿੱਧ ਸਗਲ ਮਨ ਲੋਚਿਆ ਬਿਰਲੇ ਲਾਗੇ ਧਿਆਨ ਜਿਸੇ ਕਿਰਪਾਲ ਹੋਏ ਮੇਰਾ ਸਵਾਮੀ ਪੂਰਨ ਤਾ ਕੋ ਕਾਮ ਜਾ ਕੇ ਰਿਦੇ ਬਸੈ ਪੈ ਭੰਜਣ ਤਿਸ ਜਾਨੋ ਸਗਲ ਜਹਾਨ ਖਿਲ ਪਲ ਵਿਸਰਨਾਈ ਮੇਰ ਕਰਤੇ ਇਹ ਨਾਨਕ ਮਾਂਗੇ ਦਾ ਸਾਰਗ ਮਹੱਲਾ ਪੰਜਵਾਂ ਬੂਠਾ ਸਰਬ ਥਾਈ ਮੇਹੋ ਆਨੰਦ ਮੰਗਲ ਗਾਓ ਹਰ ਰਸ ਪੂਰਨ ਪ੍ਰਗਟਿਓ ਨੇਹਰੋ ਚਾਰ ਕੁੰਡ ਦੈਸੇ ਜਲ ਨਿਦ ਹੁੰਦਾ ਨਾ ਕੇਹ ਕਿਰਪਾ ਨਿਧ ਗੋਬਿੰਦ ਪੂਰਨ ਜੀ ਦਾਨ ਸਭ ਦੇਹ ਸਤ ਸਤ ਹਰ ਸਤ ਸਵਾਮੀ ਸਤ ਸੰਗ੍ਰਹਿ ਸਵਾਮੀ ਸਤ ਸਾਧ ਸੰਗਹਿ ਸਤੇ ਜੰਜਨ ਪ੍ਰੀਤ ਉਪਜੀ ਨਾਨਕ ਨਹਿ ਪਰਮੇਹ ਸਾਰਗ ਮਹੱਲਾ ਪੰਜਵਾਂ ਗੋਬਿੰਦ ਜੀਓ ਤੂੰ ਮੇਰੇ ਪ੍ਰਾਣ ਆਧਾਰ ਸਾਜਨ ਮੀਤ ਸੁਹਾਈ ਤੁਮੀ ਤੂੰ ਮੇਰੋ ਪਰਿਵਾਰ ਰਹੋ ਕਰਮਸਤਕ ਧਾਰਿਓ ਮੇਰੇ ਮਾਥੇ ਸਾਧ ਸੰਗ ਗੁਣ ਗਾਏ ਤੁਮੜੀ ਕਿਰਪਾ ਤੇ ਸਫਲ ਪਾਏ ਰਸਿਕ ਰਾਮ ਨਾਮ ਤੇ ਆਏ
ਅਚਲ ਨੀਵ ਧਰਾਈ ਸਤਿਗੁਰ ਕਭੂ ਡੋਲਤ ਨਾਹੀ ਗੁਰੂ ਨਾਨਕ ਜਾ ਭਏ ਦਿਆਲਾ ਸਰਬ ਸੁਖਾ ਨਿਧ ਪਾਹੀ ਸਾਰੰਗ ਮਹੱਲਾ ਪੰਜਵਾਂ ਨਿਭੀ ਨਾਮ ਕੀ ਸਚ ਖੇਪ ਲਾਭ ਹਰ ਗੁਣ ਗਾਏ ਨਿਧ ਧਨ ਵਿਖੇ ਮਹਾਂ ਆਲੇਪ ਰਹੋ ਜੀ ਜੰਤ ਸਗਲੇ ਸੰਤੋਖੇ ਆਪਣਾ ਪਰ ਧਿਆਏ ਰਤਨ ਜਨਮ ਅਪਾਰ ਜੀਤਿਓ ਬਹੁੜ ਜੋਨ ਨਾ ਪਾਏ ਪੈ ਕਿਰਪਾਲ ਦਿਆਲ ਗੋਬਿੰਦ ਪਿਆ ਸਾਧੂ ਸੰਗ ਹਰ ਚਰਨ ਰਾਸ ਨਾਨਕ ਪਈ ਲੱਗਾ ਪ੍ਰਭ ਸਿਓ ਰੰਗ ਸਰਗ ਮਹੱਲਾ ਪੰਜਵਾਂ ਮਾਈ ਰੇਰ ਵਿਗਰਈ ਬਿਸਮਾਦਨ ਤੁਨੀ ਮੇਰਾ ਮਨ ਮੋਹਿਓ ਚਰਜ ਤਾ ਕੇ ਸੋ ਆਦ ਰਹੋ ਮਾਤ ਪਿਤਾ ਬੰਦਪ ਹੈ ਸੋਈ ਮਨ ਕਰ ਕੋ ਆਹਲਾਦ ਸਾਧ ਸੰਕੈ ਗੁਣ ਗਾਵਤ ਬਿਨ ਸਿਓ ਸੰ ਪਰਮਾਦ ਡੋਰੀ ਲਪਟ ਰਹੀ ਚਰਨ ਸੰਗ ਪਰਮੈਖ ਸਗਲੇ ਖਾਦ ਏਕ ਅਧਾਰ ਨਾਨਕ ਜਨ ਕੀਆ ਬਹੁਰ ਨਾ ਜਨ ਪਰਮਾਦ ਸਾਰੰਗ ਮਹੱਲਾ ਪੰਜਵਾਂ ਮਾਇਰੀ ਮਾਤੀ ਚਰਨ ਸਮੂਹ ਏ ਕਿਸ ਬਿਨ ਹੋ ਆ ਨ ਜਾਣੇ ਦੁਤੀਆ ਪਾਉ ਸਭ ਦੂਹ ਰਹੋ ਤਿਆਗ ਪਾਲ ਅਵਰ ਸੁਖਰਨਾ ਤੇ ਵਿਖਿਆ ਕੇ ਖੂਹ ਦਰਸ ਪਿਆਸ ਮੇਰਾ ਮਨ ਮੋਹਿਓ ਕਾਢੀ ਨਰਕ ਤੇ ਧੂ ਸੰਤ ਪ੍ਰਸਾਦ ਮੇਰੇ ਸੁਖਦਾਤਾ ਬਿਨਸੀ ਹੋਮੇ ਹੂ ਰਾਮ ਰੰਗ ਰਾਤੇ ਦਾਸ ਨਾਨਕ ਮੋਲਿਓ ਮੰਤਰ ਜੂਹੂ ਸਾਰੰਗ ਮਹੱਲਾ ਪੰਜਵਾਂ ਬਿਨਸੇ ਕਾਚ ਕੇ ਵਿਹਾਰ ਰਾਮ ਪੰਜ ਮਿਲਸਾ ਸੰਗਤ ਇਹ ਜਗ ਮੈਂ ਸਾਰ ਰਹੋ ਈਤ ਉਤਨਾ ਡੋਲਕਤ ਹੂੰ ਨਾਮ ਹਿਰਦੇ ਧਾਰ ਗੁਰ ਚਰਨ ਬੋਹਿਤ ਮਿਲਿਓ ਭਾਗੀ ਉਤਰਿਓ ਸੰਸਾਰ ਜਖਲ ਮਈਅਰ ਪੂਰਿਓ ਸਰਬਨਾਥ ਆਪਾਰ ਹਰ ਨਾਮ ਅੰਮ੍ਰਿਤ ਪਿਓ ਨਾਨਕ ਅੰਦਰ ਸਵਖਾਰ ਸਾਰੰਗ ਮਹੱਲਾ ਪੰਜਵਾਂ ਤਾ ਕੇ ਕਰਨ ਪਲਾਹਾ ਕਰੇ ਮਹਾਂਬਿਕਾਰ ਮੋਹਮਦ ਮਾਤੋ ਸਿਮਰਤ ਨਾ ਹਰੇ ਰਹੋ ਸਾ ਸੰਗ ਜਪਤੇ ਨਾਰਾਇਣ ਤਿਨ ਕੇ ਦੋਖ ਜਰੇ ਸਫਲ ਦੇ ਤਨ ਉਹ ਜਨਮੇ ਪ੍ਰਭਕੇ ਸੰਗ ਰਲੇ ਚਾਰ ਪਦਾਰਥ ਅਸਤ ਸਾਸੇ ਸਰੂਪ ਪ੍ਰਸਾਦ ਭਲੇ ਨਾਨਕ ਦਾਸ ਊਰਜਨ ਪਾਂਛੇ ਉਤਰ ਲਾਗ ਭਲੇ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਜਨ ਕਾਂਖੀ ਮੰਤਨ ਬਚਨ ਇਹੀ ਸੁਖ ਚਾਹਤ ਪ੍ਰਭ ਦਰਸ ਦੇਖਿਆ ਕਉ ਆਖੀ ਰਹੋ ਤੂ ਬੇਅੰਤ ਪਾਰ ਬ੍ਰਹਮ ਸਵਾਮੀ ਗਤ ਤੇਰੀ ਜਾਏ ਨ ਲਾਖੀ ਚਰਨ ਕਮਲ ਪ੍ਰੀਤ ਮਨ ਵੇਦਿਆ ਕਰ ਸਰਬਸੇ ਅੰਤਰ ਰਾਖੀ ਵੇਦ ਪ੍ਰਾਣ ਸਿਮਰਤ ਸਾਧੂ ਜਨਿਹ ਬਾਣੀ ਰਸਨਾ ਪਾਖੀ ਜਪ ਰਾਮ ਨਾਮ ਨਾਨਕ ਨਿਸਤਰੀਏ ਹੋਰ ਦੁਤੀਆ ਬਿਰਥੀ ਸਾਖੀ ਸਾਰੰਗ ਮਹੱਲਾ ਪੰਜਵਾਂ ਮਾਖੀ ਰਾਮ ਕੀ ਤੂੰ ਮਾਖੀ ਜੈ ਦੁਰਗੰਧ ਤਹਾਂ ਤੂੰ ਬੈਸਾ ਮਹਾਂ ਵਿਖਿਆ ਵਧ ਚਾਖੀ ਰਹੋ ਕਿਤੇ ਅਸਥਾਨ ਨੂੰ ਟਿੱਕਣ ਪਾਵੇ ਏਬੇ ਦੇਖੀ ਆਖੀ ਸੰਤਾ ਬਿਨ ਤੈ ਕੋਈ ਨ ਛਾੜਿਆ ਹਰ ਸੰਤਰੇ ਗੋਬਿੰਦ ਕੀ ਪਾਖੀ ਜੀ ਜੰਤ ਸਗਲੈ ਤੈ ਮੋਹੇ ਬਿਨ ਸੰਤਾ ਕਿਨੇ ਨ ਲਾਖੀ ਨਾਨਕ ਦਾਸ ਹਰ ਕੀਰਤਨ ਰਾਤਾ ਸ਼ਬਦ ਸੁਤ ਸਚ ਸਾਖੀ ਸਾਰੰਗ ਮਹੱਲਾ ਪੰਜਵਾਂ ਮਾਇਰੀ ਕਾਟੀ ਜਮਕੀ ਫਾਸ ਹਰ ਹਰ ਜਤ ਸਰਬ ਸੁਖ ਪਾਏ ਬੀਚੇ ਗ੍ਰਸਤ ਉਦਾਸ ਰਹੋ ਕਰ ਕਿਰਪਾਲੀ ਨੋ ਕਰੇ ਆਪਣੇ ਉਪਜੀ ਦਰਸ ਪਿਆਸ ਸੰਤ ਸੰਗ ਮਿਲ ਹਰ ਗੁਣ ਗਾਏ ਬਿਨਸੀ ਦੁਤੀਆ ਆਸ ਮਹਾ ਉਧਿਆਨ ਅਡਵੀ ਤੇ ਕਾਢੇ ਬਾਰਗ ਸੰਤ ਕਹੋ ਦੇਖ ਦਰਸ ਪਾਪ ਸਭ ਨਾਸੇ ਹਰ ਨਾਨਕ ਰਤਨ ਰਹੇ ਸਾਰੰਗ ਮਹੱਲਾ ਪੰਜਾਂ ਮਾਈ ਰੀ ਹਰਿਓ ਪ੍ਰੇਮ ਕੀ ਖੋਰ ਦਰਸ਼ਨ ਰੁਚਿਤ ਪਿਆਸ ਮਨ ਸੁੰਦਰ ਸਖਤਨ ਕੋਈ ਤੋ ਰਹੋ ਪ੍ਰਾਣ ਮਾਨ ਪਤ ਪਿਤ ਸੁਤ ਬੰਧਪ ਹਰਬਸਤਨ ਭੋਰ ਤ੍ਰਿਗ ਸਰੀਰ ਅਸਤ ਬਿਸ਼ਟਾ ਕਰਮ ਬਿਨ ਹਰ ਜਾਨਤ ਹੋਰ ਪਿਓ ਕਿਰਪਾਲ ਦੀਨ ਦੁਖ ਭਜਨ ਪਰਾ ਪੂਰਬਲਾ ਜੋਰ ਨਾਨਕ ਸਨ ਕਿਰਪਾ ਨਿਤ ਸਾਗਰ ਬਿਨ ਸਿਉ ਆਨਨ ਹੋਰ ਸਾਰੰਗ ਮਹੱਲਾ ਪੰਜਵਾਂ ਨੀਕੀ ਰਾਮ ਕੀਰਤਨ ਸੋਏ ਚਰਨ ਕਮਲ ਅਲੂਪ ਸਵਾਮੀ ਜਪਤ ਸਾਧੂ ਹੋਏ ਰਹੋ ਚਿਤਵਤਾ ਗੋਪਾਲ ਦਰਸ਼ਨ ਕਲਮਲਾ ਕਟ ਧੋਏ ਚਰਮ ਮਰਨ ਬੇਕਾਰੇ ਕਰ ਕਾਢੇ ਚਾੜੇ

ਕਿਰਪਾਲ ਤੂੰ ਸਾਰੰਗੋ ਹੱਲਾ ਪੰਜਵਾਂ ਕਰਤ ਖੇਲ ਵਿਖੇ ਮੇਲ ਚੰਦਰ ਸੂਰ ਮੋਏ ਉਪਜਤਾ ਬੇਕਾਰ ਦੁੰਦਰ ਨੌ ਪੁਰੀ ਝੁਨਤ ਕਾਰ ਸੁੰਦਰ ਅਨਿਕ ਭਾਉ ਕਰਤ ਫਿਰਤ ਫਿਰ ਗੋਪਾਲ ਧੋਏ ਰਹੋ ਤੀਨ ਪੌਣੇ ਲਪਟਾਏ ਰਹੀ ਕਾਚ ਕਰਮ ਨਾ ਜਾਤ ਸਹੀ ਉਨਮਤ ਅੰਧ ਧੰਦ ਰਚਤ ਜੈਸੇ ਮਾਂ ਸਾਗਰ ਹੋਏ ਉਧਰੇ ਹਰ ਸੰਤ ਦਾਸ ਖੜਤੀ ਨੀ ਜਮਕੀ ਫਾਸ ਪਤਿਤ ਪਾਰਵਣ ਨਾਮ ਜਾ ਕੋ ਸਿਮਰ ਨਾਨਕ ਹੋਏ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਰਾਗ ਸਾਰੰਗ ਮਹੱਲਾ ਨੌਵਾਂ ਹਰਵਨ ਤੇਰੋ ਕੋ ਨਾ ਸਹਾਈ ਕਾ ਕੀ ਮਾਤ ਪਿਤਾ ਸੁਬੰਤਾ ਕੋ ਕਾਹੂ ਕੋ ਭਾਈ ਰਹੋ ਤੰਤਰ ਨੀ ਔਰ ਸੰਪਤ ਸਗਰੀ ਜੋ ਮਾਨਿ ਅਪਨਾਈ ਤਨ ਛੂਟੇ ਕੁਛ ਸੰਗ ਨਾ ਚਾਲੇ ਕਹਾਂ ਤਹਾ ਲਪਟਾਈ ਦੀਨ ਦਿਆਲ ਸਦਾ ਦੁੱਖ ਭੰਜਨ ਤਾਂ ਸੀ ਰੁਜ ਨਾ ਬਢਾਈ ਨਾਨਕ ਕਹਿਤ ਜਗਤ ਸਭ ਮਿਥਿਆ ਜੋ ਸੁਪਨਾ ਰਹਿ ਨਾਈ ਸਾਰੰਗ ਮਹੱਲਾ ਨਾਵਾਂ ਕਹਾ ਮਨ ਵਿਖਿਆ ਸੋ ਲਪਟਾਹੀ ਜਾ ਜਗ ਮੈਂ ਕਉ ਰਹਿਣ ਨਾ ਪਾਵੇ ਕਾਵੇ ਇੱਕ ਜਾਹੀ ਰਹੋ ਕਾਕੋ ਤਨ ਸੰਪਤ ਕਾਕੀ ਕਾਕੋ ਸਿਹੋ ਲਗਾਹੀ ਜੋ ਦੀ ਸੋ ਸੁ ਸਗਲ ਬਨਾਸੇ ਜੋ ਬਹਾਦਰ ਕੀ ਛਾਹੀ ਤਜ ਵਿਮਾਨ ਸਰਨ ਸੰਤਨ ਕਹੋ ਮੁਕਤ ਹੋਏ ਛਨਵਾਹੀ ਜਨ ਨਾਨਕ ਭਗਤ ਭਜਨ ਬਿਨ ਸੁਖ ਸੁਪਨੇ ਵੀ ਨਾਹੀ ਸਾਰੰਗ ਮਹੱਲਾ ਨੌਵਾਂ ਕਹਾ ਨਰ ਆਪਣੋ ਜਨਮ ਗਵਾਵੇ ਮਾਇਆ ਮਦ ਵਿਖਿਆ ਰਸ ਰਚਿਓ ਰਾਮ ਸਰਨ ਨਹੀਂ ਆਵੇ ਰਹੋ ਇਹ ਸੰਸਾਰ ਸਗਲ ਹੈ ਸੁਪਨੋ ਦੇ ਕਹਾ ਲੋਭਾਵੇ ਜੋ ਉਪਜੇ ਸੋ ਸਗਲ ਬਿਨਾਸੇ ਰਹਿਣ ਨਾ ਕੋ ਪਾਵੇ ਵਿਖਿਆ ਤਨ ਸਾਚੋ ਕਰ ਮਨ ਏ ਵਿਧੇ ਆਪ ਬੰਧਾਵੇ ਜੇ ਨਾਨਕ ਸੋ ਜਨ ਮੁਕਤਾ ਰਾਮ ਭਜਨ ਚਿਤ ਲਾਵੇ ਸਾਰੰਗ ਮਹੱਲਾ ਨੌਵਾਂ ਮਨ ਕਰ ਕਹੂ ਨਾ ਹਰ ਸਗਨ ਗਾਏ ਵਿਖਿਆ ਸਖਤ ਰਹੋ ਨਿਸਵਾ ਸਰ ਕੀਨੂ ਆਪਣਾ ਭਾਇਓ ਰਹੋ ਗੁਰਉਪਦੇ ਸੁਣਿਓ ਨਾ ਕਾਨਣ ਪਰਧਾਰਾ ਲਿਪਟਾਇਓ ਪਰ ਨਿੰਦਾ ਕਾਰਨ ਬਹੁਤ ਆਵਤ ਸਮਝਿਓ ਨਹੀਂ ਸਮਝਾਇਓ ਕਹਾਂ ਕਹੋ ਮੈਂ ਆਪਣੀ ਕਰਨੀ ਜਹ ਜਨਮ ਗਵਾਇਓ ਕਹੋ ਨਾਨਕ ਸਵਰ ਔਗੁਣ ਮਹ ਔਗੁਣ ਮੋਹ ਮਹਿ ਰਾਖ ਲਿਓ ਸਰਨਾ ਗਿਓ ਰਾਗ ਸਾਰੰਗ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਇੱਕ ਉਹ ਅਹੰਕਾਰ ਸਤਿਗੁਰ ਪ੍ਰਸਾਦ ਹਰਬਿਨ ਕਿਉਂ ਜੀਵਾ ਮੇਰੀ ਮਾਈ ਜੈ ਜਗਜੀ ਤੇਰਾ ਜਾਇਆ ਚੋ ਮੈਂ ਹਰਬਿਨ ਰਹਿਣ ਨਾ ਜਾਈ ਰਹੋ ਹਰ ਕੀ ਪਿਆਸ ਪਿਆਸੀ ਕਾਮਣ ਦੇਖੋ ਰਹਿਣ ਸੁਭਾਈ ਸਿਰ ਦਰਨਾਥ ਮੇਰਾ ਮਨ ਲੀਨਾ ਪ੍ਰਭ ਜਾਨੇ ਪੀਰ ਪਰਾਈ ਗੰਤ ਸਰੀਰ ਪੀਰ ਹੈ ਹਰ ਬਿਨ ਗੁਰ ਸ਼ਬਦੀ ਹਰ ਪਾਈ ਹੋ ਦਿਆਲ ਕਿਰਪਾ ਕਰ ਹਰ ਜੀਓ ਹਰ ਸਿਓ ਰਿਹਾ ਸਮਾਈ ਐਸੀ ਰਪਤ ਬਰੋ ਮਨ ਮੇਰੇ ਹਰ ਚਰਨੀ ਚਿਤ ਲਾਏ ਬਿਸਮ ਭੈ ਗੁਣ ਗਾਏ ਮਨੋਹਰ ਨਿਰਭਉ ਸਹਿਤ ਸਮਾਈ ਹਿਰਦੇ ਨਾਮ ਸਦਾ ਤੁਨੇ ਚਿਲ ਘਟੇ ਨ ਕੀਮਤ ਪਾਈ ਬਿਨ ਨਾਮੇ ਸਭ ਕੋਈ ਨਿਰਦਨ ਸਤਿਗੁਰ ਪੂਜ ਬਜਾਈ ਪ੍ਰੀਤਮ ਪ੍ਰਾਨ ਭਏ ਸੁਨਸਜਨੀ ਦੂਤ ਮੂਹੇ ਬੇਖਾਈ ਜਬਕਿ ਉਪਜੀ ਤਬਕੀ ਦੈਸੀ ਰੰਗਲ ਭਈ ਮਨ ਪਾਈ ਸਹਿ ਸਮਾਜ ਸਦਾ ਲਿਬ ਹੱਸਿਓ ਜੀਵਾ ਹਰ ਗੁਣ ਗਾਈ ਗੁਰ ਕੇ ਸ਼ਬਦ ਰਤਾ ਬਹਿ ਰਾਗੀ ਨਿਜ ਕਰ ਤਾੜੀ ਲਾਈ ਸੁਧਰਸ ਰਾਮ ਮਹਾਰਸ ਮੀਟਾ ਨਿਜ ਕਰ ਤਤਕ ਸਾਈ ਤਹਿ ਮਨ ਜਹੀ ਤੇਰਾ ਕੈਸੀ ਗੁਰਮਤ ਪਾਈ ਸਨਕ ਸਨਾਦ ਬ੍ਰਹਮਾਦ ਕਿੰਦਰਾਦ ਭਗਤ ਰਤੇ ਵਨ ਆਈ ਨਾਨਕ ਹਰ ਬਿਨ ਘਰੀ ਨਾ ਜੀਵਾ ਹਰ ਕਾ ਨਾਮ ਵਡਾਈ ਸਾਰੰਗ ਮਹੱਲਾ ਪਹਿਲਾ ਹਰ ਬਿਨ ਕਿਉਂ ਧੀਰੇ ਮਨ ਮੇਰਾ ਕੋਟ ਕਲਪ ਕੇ ਦੁੱਖ ਬਿਨਾ ਸੰਸਾਚ ਦੜਾਏ ਨਵੇਰਾ ਰਹੋ ਕਾਮ ਕ੍ਰੋਧ ਜਲੇ ਹੋ ਮਮਤਾ ਪ੍ਰੇਮ ਸਦਾ ਰਹੋ ਰੰਗੀ ਅਨੁਭਵ ਬਿਸਰ ਗਏ ਪ੍ਰਭ ਜਾਚਿਆ ਹਰ ਨਰਮਾਇਲ ਸੰਗੀ ਚੰਚਲ ਮਤ ਤਿਆਗ ਪਉ ਭਜਨ ਪਾਇਆ ਏਕ ਸ਼ਬਦ ਲਿਵ ਲਾਗੀ ਹਰ ਰਸ ਚਾਗ ਤ੍ਰਿਖਾ ਨੇ ਵਾਰੀ ਹਰ ਮੇਲ ਲੇ ਬੜਪਾਗੀ ਹਰਤ ਸੰਚ ਪਏ ਸੋ ਭਰ ਸਿਰ ਗੁਰਮਤ ਸਾਚ ਨੇ ਹਾਲਾ ਮਨ ਰਤ ਨਾਮ ਰਤੇ ਨਹਿ ਕੇਵਲ ਆਦਿ ਜੁਗਾਦ ਦੇ ਆਲਾ ਮੋਹਨ ਮੋਹਰੀਆ ਮਨ ਮੇਰਾ ਬੜੋ ਭਾਗ ਲਿਵਲਾਈ ਸਾਚ ਵਿਚਾਰ ਕਿਰਬਿਕ ਦੁੱਖ ਘਾਟੇ ਮਨ ਨਿਰਮਲ ਅਨਰਾਗੀ ਗੈਰੰਗਵੀਰ ਸਾਗਰ ਰਤਨਾਗਰ ਅਵਰ ਨਹੀਂ ਅਨ ਪੂਜਾ ਸ਼ਬਦ ਵਿਚਾਰ ਭਰਮ ਪਾਉ ਪੰਜਨ ਅਵਰ ਨਾ ਜਾਣਿਆ ਦੂਜਾ ਮਨੁਆ ਮਾਨ ਨਿਰਮਲ ਪਦ ਚੀਨਿਆ ਹਰ ਰਸ ਰਤੇ ਅਦਕਾਈ ਏਕ ਇਸ ਬਿਨ ਮੈਂ ਅਵਰ ਨਾ ਜਾਣਾ ਸਤਿਗੁਰ ਪੂਜ ਪੁਜਾਈ ਅਗਮ ਉਹ ਚਰਨਾਥ ਜੂਨੀ ਗੁਰਮਤਿ ਏਕੋ ਜਾਣਿਆ ਸੋ ਪਰ ਭਰੇ ਨਹੀਂ ਜਿਤ ਡੋਲੇ ਮਨ ਹੀ ਤੇ ਮਨ ਮਾਨਿਆ ਗੁਰਪ੍ਰਸਾਦ ਕਥੋ ਕਥੀਏ ਕਹੋ ਕਹਾ ਬੇ ਸੋਈ ਨਾਨਕ ਦੀਨ ਦਿਆਲ ਹਮਾਰੇ ਅਵਰ ਨਾ ਜਾਣਿਆ ਕੋਈ ਸਾਰੰਗ ਮਹੱਲਾ ਤੀਜਾ ਅਸ਼ਟਪਦੀਆਂ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਘਰ ਪਹਿਲਾ ਮਨ ਮੇਰੇ ਹਰ ਕੇ ਨਾਮ ਬੜਾਈ ਹਰ ਬਿਨ ਅਵਰ ਨ ਜਾਣਾ ਕੋਈ ਹਰ ਕੇ ਨਾਮ ਮੁਕਤ ਗਤ ਪਾਈ ਰਹੋ ਸ਼ਬਦ ਪਾਉ ਪੰਜਨ ਜਮਕਾਲ ਨੇ ਖੰਜਨ ਹਰਸੇ ਤੀ ਲਿਵਲਾਈ ਹਰ ਸੁਖ ਦਾਤਾ ਗੁਰਮੁਖ ਜਾਤਾ ਸਹਿਜੇ ਰਿਹਾ ਸਮਾਈ ਭਗਤਾ ਕਾ ਭੋਜਨ ਹਰ ਨਾਮ ਨਿਰੰਜਨ ਪੈਨਣ ਭਗਤ ਬੜਾਈ ਨਿਜ ਕਰਵਾ ਸਾ ਸਦਾ ਹਰ ਸੇਵਨ ਹਰ ਦਰ ਸੋਭਾ ਪਾਈ ਮਨਮੁਖ ਪਦ ਕਾ ਚੀ ਬਨੁਆ ਡੋਲੇ ਕਥਨਾ ਕਤੇ ਕਹਾਣੀ ਗੁਰਮਤ ਨੇ ਚਿਲ ਹਰ ਮਨ ਵਸਿਆ ਅੰਮ੍ਰਿਤ ਸਾਚੀ ਬਾਣੀ
ਮਨ ਕੇ ਤਰੰਗਤ ਸ਼ਬਦ ਨਵਾਰੇ ਰਸਨਾ ਸਹਿਟ ਸੁਭਾਈ ਸਤਿਗੁਰ ਮਿਲ ਰਹੀਏ ਸਦੇ ਆਪਣੇ ਜਿਨ ਹਰਸੇ ਧੀ ਡਿਬਲਾਈ ਮਨ ਸ਼ਬਦ ਮਰੇ ਤੂੰ ਮੁਕਤਾ ਹੋਵੇ ਹਰ ਚਰਨੀ ਚਿਤਲਾਈ ਹਰ ਸਰ ਸਾਗਰ ਸਦਾ ਜਲ ਨਿਰਮਲ ਨਾਵੇਂ ਸਹਿਟ ਸੁਭਾਈ ਸ਼ਬਦ ਵਿਚਾਰ ਸਦਾ ਸੰਗਰਾ ਤੇ ਹਮੈ ਤਿਸ਼ਨਾ ਮਾਰੀ ਅੰਤਰ ਨਹਿ ਕੇਵਲ ਹਰ ਰਪਿਆ ਸਭ ਆਤਮ ਰਾਮ ਹਰਾਰੀ ਸੇਵਕ ਸੇਵ ਸਹਿ ਸਚਰਾ ਤੇ ਸੋ ਤੇਰੇ ਮਨ ਪਾਣੇ ਦੁਬਦਾ ਮੈਲ ਨ ਪਾਵੇ ਜਗ ਝੂਠੀ ਗੁਣ ਅਵਗੁਣ ਨਾ ਪਛਾਣੇ ਆਪੇ ਮੇਰ ਰਖੈ ਕਥ ਖਤੀਏ ਸਭ ਸ਼ਬਦ ਸਚ ਬਾਣੀ ਨਾਨਕ ਸਾਚੇ ਸਾਠ ਸਮਾਣੇ ਹਰ ਕਾ ਨਾਮ ਬਖਾਣੀ ਸਾਰਗ ਮਹੱਲਾ ਤੀਜਾ ਮਨ ਮੇਰੇ ਹਰ ਕਾ ਨਾਮ ਅਤ ਮੀਠਾ ਜਨਮ ਜਨ ਕੇ ਕਿਲ ਬਿਖੋ ਪੰਜਨ ਗੁਰਮੁਖ ਏਕੋ ਡੀਠਾ ਰਹੋ ਕੋਈ ਕਟੰਤਰ ਕੇ ਪਾਪ ਬਿਨਾਸਨ ਹਰ ਸਾਚਾ ਮਨ ਪਾਇਆ ਹਰ ਬਿਨ ਅਵਰਨਾ ਸੂਝੇ ਦੂਜਾ ਸਤਿਗੁਰ ਏਕ ਬੁਝਾਇਆ ਪ੍ਰੇਮ ਪਦਾਰਥ ਜਿਨ ਘਟ ਵਸਿਆ ਸਹਿਜੇ ਰਿਹਾ ਸਮਾਏ ਸ਼ਬਦ ਰਤੇ ਸੇ ਰੰਗ ਚੜੂਲੇ ਰਹਿਤੇ ਸਹਿਟ ਸੁਭਾਈ ਰਸਨਾ ਸ਼ਬਦ ਵਿਚਾਰ ਸਰਾਤੀ ਲਾਲ ਪਈ ਰੰਗ ਲਾਈ ਰਾਮ ਨਾਮ ਨਹਿ ਕੇਵਲ ਜਾਣਿਆ ਮਨ ਤ੍ਰਿਪਤਿਆ ਸ਼ਾਂਤ ਆਈ ਪੰਡਤ ਪੜ ਪੜ ਮੂਨੀ ਸਭ ਥਾ ਕੇ ਪਰਮ ਭੇਖ ਥਕੇ ਭੇਖ ਤਾਰੀ ਗੁਰਪ੍ਰਸਾਦ ਨਿਰੰਜਨ ਪਾਇਆ ਸਾਚੇ ਸ਼ਬਦ ਵਿਚਾਰੀ ਆਵਾ ਗੌਣ ਨਿਵਾਰ ਸਚਰਾ ਤੇ ਸਾਧ ਸ਼ਬਦ ਬਨ ਪਾਇਆ ਸਤਿਗੁਰ ਸੇਵ ਸਦਾ ਸੁਖ ਪਾਈਏ ਜਿਨ ਵਿੱਚੋਂ ਆਪ ਗਵਾਇਆ ਸਾਚੇ ਸ਼ਬਦ ਸਹਿਜ ਤਲੀ ਉਪਦੇ ਜਿਨ ਸਾਚੇ ਲਿਬਲਾਈ ਗਮ ਗੋਚਰ ਨਾਮ ਨਿਰੰਜਨ ਗੁਰਮੁਖ ਮਨ ਵਸਾਈ ਏਕ ਸਮੈ ਸਭ ਜਗ ਤੋਂ ਬਿਰਤੇ ਬਿਰਲਾ ਏਕ ਪਛਾਣੇ ਸ਼ਬਦ ਮਰੇ ਤਾਂ ਸਭ ਕਿਰ ਸੂਝੇ ਅੰਦਰ ਏਕੋ ਜਾਣੇ ਜਿਸ ਨੂੰ ਨਦਰ ਕਹੇ ਸੋਈ ਜਨ ਪੂਜੇ ਹੋਰ ਕਹਿਣਾ ਕਥਨ ਨਾ ਜਾਈ ਨਾਨਕ ਨਾਮ ਰਤੇ ਸਦਾ ਬੈਰਾਗੀ ਏਕ ਸ਼ਬਦ ਡਿਬਲਾਈ ਸਾਰਗ ਮਹੱਲਾ ਤੀਜਾ ਮਨ ਮੇਰੇ ਹਰ ਕੀ ਕਥ ਕਹਾਣੀ ਹਰ ਨਦਰ ਕਰੇ ਸੋਈ ਜਨ ਪਾਏ ਗੁਰਮੁਖ ਬਿਰਲੇ ਜਾਣੀ ਰਹੋ ਹਰ ਗਹਿਰੰਗ ਵੀ ਗੁਣੀ ਗਾਹੀਰ ਗੁਰ ਕੇ ਸ਼ਬਦ ਪਛਾਣਿਆ ਬਹੁਵਿਧ ਕਰਮ ਕਰੇ ਭਾਈ ਦੂਜੇ ਬਿਨ ਸ਼ਬਦੇ ਬੋਰਾਨਿਆ ਹਰ ਨਾਮ ਨਾਵੇ ਸੋਈ ਜਨ ਨਿਰਮਲ ਫਿਰ ਮੈਲ ਹੈ ਮੂਲ ਨਾ ਹੋਈ ਨਾ ਬਿਨਾ ਸਭ ਜਗ ਹੈ ਮੈਲਾ ਦੂਜੇ ਭਰਮ ਪਤ ਹੋਈ ਧਿਆ ਦ੍ਰਿੜਾਂ ਕਹਿ ਸਿੰਗਰਾਹਾਂ ਤਿਆਗੀ ਮੈਂ ਤਾਂ ਬੂਝ ਨਾ ਪਾਈ ਹੋ ਦਿਆਲ ਕਿਰਪਾ ਕਰ ਹਰ ਜੀਉ ਨਾਮੇ ਹੋ ਸਹਾਈ ਸੱਚਾ ਸਜਦਾਤਾ ਕਰਮ ਵਿਧਾਤਾ ਜਿਸ ਪਾਵੇ ਜਿਸ ਨਾਇ ਲਾਏ ਗੁਰੂ ਦੁਆਰੇ ਸੋਈ ਬੂਝੇ ਜਿਸ ਨੂੰ ਆਪ ਬੁਝਾਏ ਦੇਖ ਵੇ ਸਮਾ ਦੇ ਮਨ ਨਹੀਂ ਚੇਤੇ ਆਵਾਗੁਣ ਸੰਸਾਰਾ ਸਤਿਗੁਰ ਸੇਵੇ ਸੋ ਜੀ ਬੂਝੇ ਪਾਏ ਮੁਖ ਦੁਆਰਾ ਜਿਸ ਦਰ ਸੂਝੇ ਤੇ ਕਦੇ ਨਾ ਵਿਗਾੜੇ ਸਤਿਗੁਰ ਬੂਝ ਬੁਝਾਈ ਸਤ ਸੰਜਮ ਕਰਨੀ ਕਿਰਤ ਕਮਾਵੇ ਆਵਣ ਜਾਣ ਰਹਾਈ ਸੇ ਦਰ ਸਾਚੇ ਸੱਚ ਕਮਾਵੇ ਜਿਨ ਗੁਰਮੁਖ ਸਾਚ ਉਦਾਰਾ ਮਨਮੁਖ ਦੂਜੇ ਭਰਮ ਭੁਲਾਏ ਨਾ ਬੂਝੇ ਬੇਚਾਰਾ ਆਪੇ ਗੁਰਮੁਖੇ ਆਪੇ ਦੇਵੇ ਆਪੇ ਕਰ ਕਰ ਵੇਖੇ ਨਾਨਕ ਸੇਜਨ ਥਾਏ ਪਏ ਹੈ ਜਿਨ ਕੀ ਪਤ ਪਾਵੇ ਲੇਖੇ ਸਾਰੰਗ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਸਾਈ ਪ੍ਰਤਾਪ ਤੁਹਾਰ ਉਡੀਠੋ ਕਰਨ ਕਰਾਵਣ ਪਾਏ ਸਮਾਵਨ ਸਗਲ ਛਤਰਪਤ ਬੀਠਾ ਰਹੋ ਰਾਣਾ ਰਾਓ ਰਾਜ ਭੈ ਰੰਕਾਉਣ ਝੂਠੇ ਕਹਿਣ ਕਹਾਇਓ ਹਮਰਾ ਰਾਜਨ ਸਦਾ ਸਲਾਮਤ ਤਾਕੋ ਸਗਲ ਕਠਾਜ ਸਗਾਇਓ ਉਪਾ ਸੁਣੋ ਰਾਜਨ ਕੀ ਸੰਤੋ ਕਹਿਤ ਜੇਤ ਪਾਹੂ ਚਾ ਬੇਸ ਮਾਰਬਟ ਸਾਦਾ ਤਾਰਾ ਉੱਚੇ ਹੀ ਤੇ ਉੱਚਾ ਭਵਨ ਪਰੋਇਓ ਸਗਲ ਕਾਰਾ ਪਾਵਚ ਕਾਚ ਸੰਗੇ ਨੀਰ ਧਰਨ ਕਾ ਰਾਖੇ ਇਕਤ ਕੋਈ ਨਾ ਕਿਸੇ ਹੀ ਸੰਗੇ ਘਟ ਘਟ ਕਥਾ ਰਾਜਨ ਕੀ ਚਾਲੇ ਕਰ ਕਰ ਤੁਜੇ ਅਮਾਹਾ ਜੀ ਜੰਤ ਸਭ ਪਾਛੇ ਕਿਰਿਆ ਪ੍ਰਥਮੇ ਰਿਜਕ ਸਮਾਹਾ ਜੋਛ ਕਰਨਾ ਸੋ ਆਪੇ ਕਰਨਾ ਮਸਲਤ ਕਾਹੂ ਦੀਨੀ ਅਨਕ ਯਤਨ ਕਰ ਕਰੇ ਦਿਖਾਏ ਸਾਚੀ ਸਾਖੀ ਚੀਨੀ ਹਰ ਭਗਤਾ ਹਰ ਰਾਖੇ ਆਪਣੇ ਦੀਨੀ ਨਾਮ ਵਡਾਈ ਜਿਨ ਜਨ ਕਰੀ ਅਵਗਿਆ ਜਨ ਕੀ ਤੂੰ ਤੈ ਤੇ ਦੁਰੜਾਈ ਮੁਕਤ ਪਏ ਸਾ ਸੰਗਤ ਕਰ ਤਿਨਕੇ ਅਵਗਣ ਸਭ ਪਰ ਹਰਿਆ ਤਿਨ ਕੋ ਦੇਖ ਭਏ ਕਿਰਪਾਲਾ ਤਿਨ ਪਾਪ ਸਾਗਰ ਕਰਿਆ ਹਮ ਨਾਨੇ ਨੀਚ ਤੁਮੇ ਵਡ ਸਾਹਿਬ ਉਦਤ ਕੌਣ ਵਿਚਾਰਾ ਮਨ ਤਨ ਸੀਤਲ ਗੁਰ ਦਰਸ ਦੇਖੇ ਨਾਨਕ ਨਾਮ ਅਧਾਰਾ ਹਮ ਨਾਨੇ ਨੀਚ ਤੁਮੇ ਵਡ ਸਾਹਿਬ ਉਦਤ ਕੌਣ ਵਿਚਾਰਾ ਮਨ ਤਨ ਸੀਤਲ ਗੁਰ ਦਰਸ ਦੇਖੇ ਨਾਨਕ ਨਾਮ ਅਧਾਰਾ

ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਵੇਖਣ ਸੁਣਨ

ਇੱਥੇ ਸਭ ਸੁਣੇ ਬੈਠਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਖ ਖਾਹੀ ਦਾ ਇੱਥੇ ਅੰਗੂਰ ਤੋਂ ਸ਼ਰਮਾ ਇਹ ਬੇਦਾਸ ਤਰੀਕਾ ਮੰਦ ਖਲਾਸੀ ਭਾਣਾ ਹੋਰ ਆਸ ਨਾ ਸਕੈ ਇੱਕ ਫੈਸਲਾ

ਧਰਮ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸੋਹਣ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਧਰਮ ਖੰਡ ਦਾ ਇਹੋ ਗਿਆਨ ਖੰਡ ਦਾ ਕਿਤੇ ਪੌਣ ਪਾਣੀ ਵੈਸੰਤਰ ਕਿਤੇ ਕਾਨ ਮਿਲ

ಕಲ್ಪನಾ

स्वराज दर्शन कर्म खंड की।

आकाणी ब्रह्मा सत्वान करम कमल सुवेला भक्त

ਇੱਥੇ ਸਭ ਕੁਝ ਪੈਂਦਾ ਇੱਥੇ ਲੈ ਲੈ ਮੁਕਰਮਾ।

ਪਾਉਣੀਆਂ ਮਨਮੋਹਨ ਸੁਰਗਾ ਮੱਚ ਪਿਆ ਲੈ ਰਾਵਣ ਰਤਨ ਪਾਏ ਤੇਰੇ ਅਗਤ ਕੀਰਤ ਨਾਨੇ

ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸੋਹਣ ਕੱਚ ਖਾਈ।

ਨਾਨਕ ਅੰਤ ਨਾ ਅੰਤ।

ਮਤ ਮਨ ਉਦਤ ਹੈ ਕਰੀਏ ਸੁਰਾ ਸੁਦਕ ਸੁਤ ਕਰਮ ਖੰਡ ਕੀ ਬਾਣੀ ਜੋ ਹੈ ਹੋਰ ਨ ਕੋਈ ਰਾਮ ਕਿੱਥੇ ਸੀ।

शंख जप शंख पाओ शंख रंग में शंख लोग मन कहूं।

ਵੇਖਾ ਤਪਦਿਆਂ ਕੱਟਾਂ ਦੇਖੋ ਪਾਵੇ ਤਿਲਕਾਂ ਮਾਂ ਸੁਣਿਆ ਮੁਣਿਆ ਮਜੀਤਾ ਪਾਓ ਅੰਤਰ ਗਰਤੀ ਰਖ ਮਰਨਾ ਸਭ ਗੁਣ ਤੇਰੇ ਬਿਨ ਗੁਰ ਕੀਤੇ ਮਰਨਾ ਹੋਏ ਬਸ

अंत न सुनी कह नान, अंत न करने देर नान, अंत न देखन सुन न अंत।

ਇੱਥੇ ਸਭ ਪੈਂਦੇ ਦਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਖ ਖਾਈ ਦਾ ਇੱਥੇ ਅੰਗੂਪ ਤੋਂ ਚਰਮਾ ਇੱਥੇ ਦਾਸ ਪਿੰਡ ਦਾ ਬੰਦ ਖਲਾਸੀ ਭਾਣੇ ਹੋਰ ਆਸ ਨਾ ਸਕ

ਕਰਮ ਸੰਡ ਖਾਏ।

थोड़ा सदा कर्म खान।

ਫਿਰ ਭਾਉ ਨਿਰਵੈਰ ਅਕਾਲ ਮੂਰਤਾ ਜੂਨੀ ਸਾਹਿਬਾਂ ਗੁਰ ਪ੍ਰਸਾਦ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨ ਖਸਮ ਵਿਸਾਰ ਖੁਆਰੀ ਕੀਨੀ ਤ੍ਰਿਪਤੀ ਬਣ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਤਿਆਵੋ ਆਪਣੀ ਪਦ ਸੇਤੀ ਕਰ

ਨਾਨਕ ਰੁੱਤ ਸੁਹਾਵੀ ਸਾਈ ਬਿਨਾਂ ਮੈਂ ਰੁੱਤ ਕੇਹੀ ਮਲਾਰ ਮਹਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰ ਵਰਿਆਣ ਮਲਾਵੈ ਸੋਰਣ ਘਣ ਘੋਰ ਸੀਤਲ ਮਨ ਮੋਰਾ ਲਾਲ ਰਤੀ ਗੁਣ ਗਾਵੈ ਬਸ ਘਣਾ ਮੇਰਾ ਮਨ ਭੀਨਾ ਅੰਮ੍ਰਿਤ ਬੂੰਦ ਸੁਹਾਣੀ ਹੀ ਅਰੇ ਗੁਰ

ਭਾਈ ਸੁਹਾਗਣ ਮੰਤਨ ਪ੍ਰੇਮ ਸੁਖਾਨੀਆ ਆਵਗਣ ਤਿਆਗ ਭਾਈ ਬੈਰਾਗਣ ਅਸਰ ਵਰ ਸੁਹਾਗ ਹਰੀ ਸੰਯੋਗ ਵਿਯੋਗ ਤਿਸ ਕਦੇ ਨਾ ਵਿਆਪੈ ਹਰ ਪ੍ਰਭ ਆਪਣੀ ਕਿਰਪਾ ਕਰੀ ਆਵਣ ਜਾਣ ਨਹੀਂ ਮਨ ਨੇ ਚਿਰ ਪੂਰੇ ਗੁਰ ਕੀ ਉੱਠ ਗਈ ਨਾਨਕ ਰਾਮ ਨਾਮ ਜਪ ਗੁਰਮੁਖ ਧਨ ਸੁਹਾਗਣ ਸੱਚ ਮਹੀ ਮਲਾਰ ਮਹੱਲਾ ਪਹਿਲਾ ਸਾਚੀ ਸੁਰਤ ਨਾਮ ਨਹੀਂ ਤ੍ਰਿਪਤੇ ਹਉ ਮੈਂ ਕਰਤ ਗਵਾਇਆ ਪਰ ਧਨ ਪਰ ਨਾਰੀ ਰਤ ਨਿੰਦਾ ਵਿਖ ਖਾਈ ਦੁੱਖ ਪਾਇਆ ਸ਼ਬਦ ਚੀਨ ਭੈ ਕਪਟ ਨ ਛੂਟੇ ਮਾਨਮੁਖ ਮਾਇਆ ਮਾਇਆ ਅਜਗਰ ਭਾਰ ਲੱਦੇ ਅਤ ਭਾਰੀ ਹਰ ਜਨਮ ਮਰ ਜਨਮੈ ਜਨਮ ਗਵਾਇਆ ਮਨ ਭਾਵੈ ਸ਼ਬਦ ਸੁਹਾਇਆ ਭਰਮ ਭਰਮ ਜੋਨ ਭੇਖ ਬਹੁ ਕੀਨੇ ਗੁਰ ਰਾਖੇ ਸੱਚ ਪਾਇਆ ਰਹਾਓ

ਭਾਈ ਨਿਰਾ ਸੀ ਕਰਨ ਕੀ ਫਾਸੀ ਬਿਨ ਗੁਰ ਭਰਮ ਭੁਲਾਨੀ ਬਰਸ ਘਨਾ ਮੇਰਾ ਪਿਰ ਘਰ ਆਇਆ ਬਲ ਬਲ ਜਾਵਾਂ ਗੁਰ ਆਪਣੇ ਪ੍ਰੀਤਮ ਜਿਨ ਹਰ ਪ੍ਰਭ ਆਣ ਮਿਲਾਇਆ ਰਹਾਉ ਨੌਤਨ ਪ੍ਰੀਤ ਸਦਾ ਠਾਕਰ ਸਿਉ ਆਂਦਨ ਭਗਤ ਸੁਹਾਵੀ ਮੁਕਤ ਭੈ ਗੁਰਦਸ ਦਿਖਾਇਆ ਜੁਗ ਜੁਗ ਭਗਤ ਸੁਹਾਵੀ ਹਮ ਥਾਰੇ ਤ੍ਰਿਭਵਨ ਜਗ ਤੁਮਰਾ ਤੂੰ ਮੇਰਾ ਹੋ ਤੇਰਾ ਸਤਿਗੁਰ ਮਿਲੀਏ।

ਆਧਾਰ ਮੁਕਤ ਭਈ ਬੰਧਨ ਗੁਰ ਖੋਲੇ ਸਭ ਸੁਰਤ ਪਤ ਪਾਈ ਨਾਨਕ ਰਾਮ ਨਾਮ ਰਿਦਿਆਂਤਰ ਗੁਰਮੁਖ ਮੇਲ ਮਲਾਈ ਮਹੱਲਾ ਪਹਿਲਾ

ਦੁੱਖ ਸੁਖ ਦਿਓ ਸਮ ਕਰ ਜਨ ਬੁਰਾ ਭਲਾ ਸੰਸਾਰ ਸੁਧ ਬੁੱਧ ਸੁਰਤ ਨਾਮ ਹਰ ਪਾਈਐ ਸਤਸੰਗਤ ਗੁਰ ਪਿਆਰੈਨ ਸਲਾਹਰ ਨਾਮ ਪ੍ਰਾਪਤ ਗੁਰਦਾਤਾ ਦੇਵਨਹਾਰ ਗੁਰਮੁਖ ਸਿੱਖ ਸੋਈ ਜਨ ਪਾਏ ਜਿਸਨੂੰ ਨਦਰ ਕਰੇ ਕਰਤਾਰ ਕਾਇਆ ਮਹਿਲ ਮੰਦਰ ਘਰ ਹਰ ਕਾ ਜਿਸ ਮੈਂ ਰਾਖੀ ਜੋਤ ਅਪਾਰ ਨਾਨਕ ਗੁਰਮੁਖ ਮਹਿਲ ਬੁਲਾਈਐ ਹਰ ਮੇਲੇ ਮਿਲਣਹਾਰ ਮਲਾਰ।

ਪਹਿਲਾ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਤਵਾਰ ਜਮ ਦੂਤ ਇੱਕ ਦੁੱਖ ਰੋਗ ਲੱਗਿਆ ਤਨ ਧਾਏ ਵੈਦ ਨਾ ਭੋਲੇ ਦਾਰੂ ਲਾਏ ਵੈਦ ਨਾ ਭੋਲੇ ਦਾਰੂ ਲਾਏ ਦਰਦ ਹੋਵੇ ਦੁੱਖ ਰਹੇ ਸਰੀਰ ਐਸਾ ਦਾਰੂ ਲੱਗੇ ਨਾ ਵੀਰ ਰਹਾਉ ਖਸਮ ਸਾਰ ਕੀਏ ਰਸ ਭੋ ਤਾਂ ਤਨ ਉੱਠ ਖਲੋਏ ਰੋਗ ਮਨ ਦੇ ਕਿਉਂ ਮਿਲੇ ਸਜਾਏ ਵੈਦ ਨਾ ਭੋਲੇ ਦਾਰੂ ਲਾਏ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘੱਟ ਮੈਂ ਸਾਸ ਸਾਸ ਗਈ ਹੈ ਕਾਇਆ ਢਲ ਪਾਏ ਤਾਂ ਕਹਿ ਪਾਛੇ ਕੋਈ ਨਾ ਕਾਏ ਕੰਚਨ ਕਾਇਆ ਨਿਰਮਲ ਹੰਸ ਜਿਸਮੇ ਨਾਮ ਨਿਰੰਜਨ ਹੰਸ ਦੁੱਖ ਰੋਗ ਸਭ ਗਿਆ ਗਵਾਏ ਨਾਨਕ ਝੂਠ ਸਾਚੈ ਨਾਏ ਮਲਾਲ ਮਹੱਲਾ ਪਹਿਲਾ ਦੁੱਖ ਮੋਹਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤ ਲਿਓ ਨਾ ਛਿਜੈ ਦੇ ਅੰਤ ਕਾਲ ਜਮ ਮਾਰੇ ਠੇ

ਸਾਣ ਜਿਨਕੋ ਲਿਖਿਆ ਇਹੋ ਨਿਧਾਨ ਸੇ ਧਨਵੰਤ ਦਿਸੈ ਘਰ ਜਾਏ ਨਾਨਕ ਜਨਨੀ ਧਨੀ ਮਾਏ ਮਲਾਰ ਮਹੱਲਾ ਪਹਿਲਾ ਬਾਗੇ ਕਾਪੜ ਬੋਲੇ ਬੈਣ ਲੰਮਾ ਨੱਕ ਕਾਲੇ ਤੇਰੇ ਨੈਣ ਕਬਹੂ ਸਾਹਿਬ ਦੇਖਿਆ ਭੈਣ ਉਡਾਂ ਉੜ ਚੜਾਂ ਅਸਮਾਨ

ਜਾ ਕੋ ਹੁਕਮ ਮਨਾਏ ਆਪਣਾ ਭਾਣਾ ਆਪੇ ਜਾਣੇ ਗੁਰ ਕਿਰਪਾ ਤੇ ਨਹੀਂ ਆਏ ਹਾਂ ਸਖਤ ਸਿਵੇ ਘਰ ਆਵੇ ਜੀਵਦਿਆਂ ਮਰ ਰਹੀ ਹੈ ਰਹਾਓ ਵੇਦ ਪੜੇ ਪੜਵਾਦ ਵਿਖਾਣੇ।

ਸੇ ਸਮਾਣਾ ਚੁੱਕਿਆ ਪਸਾਰਾ ਮਲਾਰ ਮਹਲਾ ਤੀਜਾ ਜਿੰਨੀ ਹੁਕਮ ਪਛਾਣਿਆ ਸੇ ਮੇਲੇ ਹੋ ਮੈਂ ਸਭ ਜਲਾਏ ਸੱਚੀ ਭਗਤ ਕਰੇ ਦਿਨ ਰਾਤੀ ਸੱਚ ਰਹਿ ਲਿਵਲਾਏ ਸਦਾ ਸੱਚ ਰਹਿ ਹਰ ਵੇਖਦਾ ਗੁਰ ਕੈ ਸ਼ਬਦ ਸੁਭਾਏ ਮਨ ਰੀ ਹੁਕਮ ਮਨ ਸੁਖ ਹੋਏ ਪ੍ਰਭ ਆਪਣਾ ਭਾਣਾ ਭਾਣਾ ਆਪਣਾ ਭਾਵਦਾ ਜਿਸ ਬਖਸ਼ੇ ਤਿਸ ਵਿਘਨ ਨਾ ਹੋਏ ਮਹਿਲ ਰਹਾਓ ਤ੍ਰੈਗੁਣ ਸਭਾ ਧਾਤ ਹੈ ਨਾ ਹਰ ਭਗਤ ਨਾ ਭਾਏ ਗਤ ਮੁਕਤ ਕਦੇ ਨਾ ਹੋਵੇ ਹੋ ਮੈਂ ਕਰਮ ਕਮਾਏ ਸਾਜ ਭਾਵੈ ਸੋ ਥੀਐ ਪਈਐ ਕਰਤ ਫਰਾਏ ਸਤਿਗੁਰ ਭੇਟੀਐ ਮਨ ਮਰ ਰਹਿ ਹਰ ਨਾਮ ਵਸੈ ਮਨਿਆਏ ਤਿੱਕੀ ਕੀਮਤ ਨਾ ਪਵੇ ਕਹਿਣਾ ਕਿਛੁ ਨਾ ਜਾਏ ਚੌਥੇ ਪਦ ਵਾਸਾ ਹੋਇਆ ਸੱਚੇ ਰਹਿ ਸਮਾਏ ਮੇਰਾ ਹਰ ਪ੍ਰਭ ਗਮ ਗੋਚਰ ਹੈ ਕੀਮਤ ਕਹਿਣ ਨਾ ਜਾਏ ਗੁਰ

ਵਸਿਆ ਲਖ ਭੇਵਾ ਗੁਰਮੁਖ ਹੋਏ ਲਖਾਏ ਨਾਨਕ ਜਿਸ ਭਾਵੈ ਤਿਸ ਆਪੇ ਦੇਵੈ ਭਾਵੈ ਤਿਵੈ ਚਲਾਏ ਮਲਾਰ ਮਹੱਲਾ ਤੀਜਾ ਦੋ ਤੁਕੇ ਸਤਿਗੁਰ ਤੇ ਪਾਵੈ ਘਰ ਦਰ ਮਹਿਲ ਸੋ ਥਾਨ ਗੁਰਸਬ ਦੀ ਚੁੱਕੈ ਭਮਾਨ ਜਿਨ ਕੋ ਲਲਾਟ ਲਿਖਿਆ ਧੁਰ ਨਾਮ ਆਂਦਨ ਨਾਮ ਸਦਾ ਸਦਾ ਧਿਆਵੋ ਸਾਚੀ ਦਰਗਹਿ ਪਾਵੈ ਮਾਨ ਰਹਾਓ ਮਨ ਕੀ ਬਿਦ ਸਤਿਗੁਰ ਤੇ ਜਾਣ ਆਂਦਨ ਲਾਗੈ ਸਦ ਹਰ ਸਿਉ ਧਿਆਨ ਗੁਰ ਸ਼ਬਦ ਰਤੇ ਸਦਾ ਵੈਰਾਗੀ ਹਰ ਦਰਗਹਿ ਸਾਚੀ ਪਾਵੈ ਮਾਨ ਏ ਮਨ ਖੇਲੈ ਹੁਕਮ ਕਾ ਬਾਦਾ ਇੱਕ ਖਿਰ ਮੈਂ ਦਹਿ ਦਿਸ ਫਿਰ ਆਵੈ ਆਪੇ ਨਜ਼ਰ ਕਰੇ ਹਰ ਪ੍ਰਭ ਸਾਚਾ ਤਾਂ ਏ ਮਨ ਗੁਰਮੁਖ ਤਤ ਕਾਲ ਵਸ ਆਵੈ ਏ ਮਨ ਕੀ ਬਿਦ ਮਨ ਹੂੰ ਜਾਣੈ ਬੁਝੈ ਸ਼ਬਦ ਵਿਚਾਰ ਨਾਨਕ ਨਾਮ ਧਿਆਇ ਸਦਾ ਤੂੰ ਭਵ ਸਾਗਰ ਜਿਤ ਪਾਵੈ ਪਾਰ ਮਲਾਰ ਮਹੱਲਾ ਤੀਜਾ ਜੀਓ ਪਿੰਡ ਪ੍ਰਾਣ